ਗੋਦ ਵਿੱਚ ਬੈਠਦਿਆਂ ਬੇਅੰਤ ਭੁੱਲਾਂ ਚੁੱਕਾਂ ਹੋ ਗਈਆਂ। ਅਣਜਾਣ ਬੱਚੇ ਸਮਝ ਕੇ ਮੁਆਫ ਕਰਨਾ ਅੱਗੇ ਤੋਂ ਇੱਕ ਮਨ ਇੱਕ ਚਿੱਤ ਬੰਦਗੀ ਸ਼ੁੱਧ ਸਵੱਛ ਬਾਣੀ ਪੜ੍ਹਨ ਦੀ ਸਮਰੱਥ ਬਖਸ਼ਣਾ। ਬਾਣੀ ਦਾ ਭਾਵ ਵਿਛੜੀ ਆਤਮਾ ਬੀਬੀ ਜਸਜੀਤ ਕੌਰ ਇੰਗਰਮ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ।

ਪ੍ਰਿਥਵੀ ਪਾਲ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣਾ, ਪਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ, ਤੇਰੇ ਚਰਨਾਂ ਨਾਲ ਬਣ ਆਵੇ ਜੀ, ਸਵਾਸਾਂ ਕੇਸਾਂ ਨਾਲ ਸਿੱਖਾ ਸਿੱਖੀ ਬਖਸ਼ਿਸ਼ ਕਰਨਾ, ਆਪ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਆਪ ਜੀ ਨੂੰ ਸੋਹਣੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੋਦ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਿਵਾਰ ਵੱਲੋਂ ਆਈ ਸੰਗਤ ਦਾ ਦੋਵੇਂ ਹੱਥ ਜੋੜ ਕੇ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਇਸ ਦੁੱਖ ਦੀ ਘੜੀ ਵਿੱਚ ਸ਼ਰੀਕ ਹੋ ਕੇ ਦੁੱਖ ਨੂੰ ਵੰਡਾਇਆ ਹੈ। ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ। ਬੀਬੀ ਜਸਜੀਤ ਕੌਰ ਇੰਗਰਮ ਦੇ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਈ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਸੋ ਹੁਣ ਗੁਰਦੁਆਰਾ ਸਾਹਿਬ ਵੱਲੋਂ ਸਿਰੋਪਾ ਦੀ ਬਖਸ਼ਿਸ਼ ਬੀਬੀ ਜਸਜੀਤ ਕੌਰ ਇੰਗਰਮ ਦੇ ਬੇਟੇ ਡੇਨੀਅਲ ਇੰਗਰਮ ਨੂੰ ਬੇਨਤੀ ਹੈ ਕਿ ਉਹ ਸਿਰੋਪਾ ਗੁਰੂ ਸਾਹਿਬ ਦੀ ਗੋਦ ਵਿੱਚ ਆਣ ਕੇ ਲੈ ਲੈਣ ਜੀ। ਉਪਰੰਤ ਸਾਰੀ ਸੰਗਤ ਦਾ ਧੰਨਵਾਦ, ਜਿਨ੍ਹਾਂ ਨੇ ਲੰਗਰ ਛਕ ਲਿਆ ਉਹਨਾਂ ਦਾ ਵੀ ਧੰਨਵਾਦ, ਜਿਨ੍ਹਾਂ ਨੇ ਨਹੀਂ ਛਕਿਆ ਉਹ ਸਾਰੇ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਦੇਗ ਲੈਣ ਉਪਰੰਤ ਸਾਰਿਆਂ ਨੇ ਲੰਗਰ ਛਕ ਕੇ ਜਾਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਡੇਨੀਅਲ ਇੰਗਰਨ ਨੂੰ ਬੇਨਤੀ ਹੈ ਕਿ ਉਹ ਸਿਰੋਪਾ ਲੈ ਲੈਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਾਰੇ ਜਪਦੇ ਹੁਕਮਨਾਮਾ ਸਾਹਿਬ ਆਇਆ ਹੁਕਮਨਾਮਾ ਖਾਲਸਾ ਜੀ ਫਤਿਹ ਗੁਰੂ ਪਿਆਰਿਓ ਆਪਾਂ ਜਿਨ੍ਹਾਂ ਦੀ ਸ਼ਰਨ 'ਚ ਬੈਠੇ ਹਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨਾਂ ਦੀ ਪਾਵਨ ਬਾਣੀ ਦਾ ਇਕੱਲਾ ਇਕੱਲਾ ਅੱਖਰ ਸਾਡੇ ਲਈ ਹੁਕਮ ਹੈ ਅਤੇ ਉਹ ਹੁਕਮ ਆਪਾਂ ਮੰਨਣਾ ਹੁੰਦਾ ਜੇ ਹੁਕਮ ਨਹੀਂ ਮੰਨਦੇ ਤਾਂ ਫਿਰ ਅਸੀਂ ਘਰ ਜਾ ਹੀ ਨਹੀਂ ਸਕਦੇ ਜਿਹੜਾ ਰੋਜ਼ ਪੜ੍ਹਦੇ ਹੋ ਨਾ ਨਿੱਜ ਘਰ ਮਹਿਲ ਪਾਵੋ ਸੁੱਖ ਸਹਿਜੇ ਬੌੜ ਨਾ ਹੋਏਗੋ ਫੇਰਿਆਂ 'ਚੋਂ ਬਚ ਨਹੀਂ ਸਕਦੇ 84 ਲੱਖ ਜੂਨਾਂ ਦੇ ਫੇਰੇ ਆ ਪਰ ਜੇ ਹੁਕਮ ਮੰਨਾਂਗੇ ਨਾ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਤੁਸੀਂ ਹੈਰਾਨ ਰਹਿ ਜਾਓਗੇ ਰੋਜ਼ ਤੁਸੀਂ ਪੜ੍ਹਿਆ ਪੜ੍ਹਦੇ ਹੋ ਹੁਕਮਨਾਮਾ ਸਾਹਿਬ ਪਰ ਆਪਾਂ ਵਿਚਾਰਦੇ ਨਹੀਂ ਹੁਕਮਨਾਮਾ ਸਾਹਿਬ ਤਾਂ ਹੀ ਕਹਿੰਦੇ ਨਾ ਹੈ ਤਾਂ ਸਾਰੀ ਗੁਰਬਾਣੀ ਹੁਕਮ ਹੈ ਪਰ ਉਸ ਦਿਨ ਜਿਹੜੇ ਦਿਨ ਆਪਾਂ ਨੂੰ ਚੜ੍ਹਿਆ ਉਹ ਆਪਾਂ ਦਿਨ ਜਿਉਣਾ ਵਾ ਨਾ ਉਹ ਆਪਣਾ ਉਹ ਦਿਨ ਆਪਾਂ ਗੁਰਮਤ ਅਨੁਸਾਰ ਬਤੀਤ ਕਰਨਾ ਵਾ ਜਿਹੜਾ ਦਿਨ ਚੜ੍ਹਿਆ ਉਹ ਅਸੀਂ ਗੁਰਮਤ ਅਨੁਸਾਰ ਬਤੀਤ ਕਰਨਾ ਹੁੰਦਾ ਵਾ ਇਹਨੂੰ ਕਹਿੰਦੇ ਗੁਰਮਤ ਜੀਵਨ ਜਾਚ ਗੁਰੂ ਤੋਂ ਮਤ ਲੈ ਕੇ ਜਿਉਣਾ ਜਿਉਂਦੇ ਤਾਂ ਆਪਾਂ ਸਾਰੇ ਹੀ ਹਾਂ ਜਿਨ੍ਹਾਂ ਸਵਾਸਾਂ ਦਾ ਧਨ ਮਿਲਿਆ ਆਈ ਜਾਂਦੇ ਆ ਜਿੱਦਣ ਸਵਾਸਾਂ ਦਾ ਧਨ ਖਤਮ ਹੋ ਗਿਆ ਜੀਵਨ ਖਤਮ ਹੋ ਜਾਣਾ ਜੀਵਨ ਹੁੰਦਾ ਜਿਸ ਦਿਨ ਸਾਡਾ ਜਨਮ ਹੁੰਦਾ ਪਹਿਲਾ ਸਾਹ ਆਉਂਦਾ ਅਤੇ ਜਿਸ ਦਿਨ ਅਖੀਰਲਾ ਸਾਹ ਆਉਂਦਾ ਇਹਦੇ ਵਿਚਲੇ ਸਮੇਂ ਨੂੰ ਜੀਵਨ ਕਿਹਾ ਹੈ ਜੀਵਨ ਮਤਲਬ ਜਿਉਣਾ ਜੇ ਸਾਹ ਬੰਦ ਹੋ ਜਾਂਦੇ ਮਰ ਜਾਂਦੇ ਆਪਾਂ ਉਹ ਜਿਉਣਾ ਕਿਵੇਂ ਅਸੀਂ ਉਹ ਰੋਜ਼ ਸਿਖਾਇਆ ਜਾਂਦਾ ਸਾਨੂੰ ਗੁਰੂ ਦੇ ਰਾਹੀਂ ਰੋਜ਼ ਅਤੇ ਅੱਜ ਕੀ ਸਿਖਾਇਆ ਗੁਰੂ ਨਾਨਕ ਸਾਹਿਬ ਜੀ ਨੇ ਆ ਧਿਆਨ ਨਾਲ ਸੁਣਿਓ ਕਹਿੰਦੇ ਭਾਂਡਾ ਧੋਏ ਬੈਸ ਧੂਫ ਦਿਓ ਧੂਪ ਧੁੱਪ ਲਵਾਉਣੀ ਤਾਂ ਦੁੱਧੇ ਕੋ ਜਾਓ ਦੁੱਧ ਕਰਮ ਫੁਨ ਸੁਰਤ ਸਮਾਇਣ ਹੋਏ ਨਿਰਾਸ ਜਮਾਵੋ ਅਤੇ ਅੱਗੇ ਕੀ ਲਿਖਿਆ ਰਹਾਓ ਜਪੋ ਤਾਂ ਇੱਕੋ ਨਮ ਇਹ ਆਪਾਂ ਸਾਰਾ ਦਿਨ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉੱਠ ਹਰ ਨਾਮ ਧਿਆ ਆਪਾਂ ਇੱਥੇ ਗੁਰੂ ਦੀ ਹਾਜ਼ਰੀ 'ਚ ਬੈਠੇ ਐਬਸੈਂਟ ਹੋ ਜਾਂਦੇ ਮਨ ਪਤਾ ਨਹੀਂ ਕਿੱਥੇ ਤੁਰਿਆ ਫਿਰਦਾ ਉੱਥੇ ਫਿਰ ਸਤਿਗੁਰੂ ਸਾਨੂੰ ਦੱਸਦੇ ਆ ਗੁਰਮਤ ਜੀਵਨ ਜਾਚ ਸਿਖਾਉਂਦੇ ਕੀ ਕਰੋ ਤੁਸੀਂ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉੱਠ ਹਰ ਇੱਥੋਂ ਸ਼ੁਰੂ ਹੁੰਦਾ ਸਾਡਾ ਦਿਨ ਪਹਿਲਾ ਸਵਾਹ ਵਾਹਿਗੁਰੂ ਸਵੇਰ ਦਾ ਜਦੋਂ ਅਸੀਂ ਜਾਗਦੇ ਹਾਂ ਉਹ ਪਹਿਲਾ ਸਾਹ ਕਿੱਥੋਂ ਸ਼ੁਰੂ ਹੋਵੇ ਵਾਹਿਗੁਰੂ ਬੋਲੋ ਸਾਰੇ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇਹ ਮੈਂ ਨਹੀਂ ਕਹਿ ਰਿਹਾ ਗੁਰੂ ਰਾਮਦਾਸ ਜੀ ਕਹਿ ਰਹੇ

ਆਪਾਂ ਗੁਰੂ ਰਾਮਦਾਸ ਜੀ ਨਾਲ ਕਿੰਨਾ ਪਿਆਰ ਆ, ਕਿੰਨਾ ਪਿਆਰ ਕਰਦੇ ਹਾਂ ਆਪਾਂ, ਹੈ ਨਾ, ਧੰਨ ਧੰਨ ਰਾਮਦਾਸ ਗੁਰ, ਪਰ ਉਹਨਾਂ ਦੀ ਗੱਲ ਨਹੀਂ ਮੰਨਦੇ। ਉਹ ਕਹਿੰਦੇ ਜਦੋਂ ਉੱਠਣਾ ਵਾ, ਉੱਠਣਾ ਹੁੰਦਾ ਜਦੋਂ ਅੱਖਾਂ ਖੁੱਲਦੀਆਂ ਸਾਡੀਆਂ, ਮਨ ਸਾਡਾ ਇੱਥੋਂ ਆਉਂਦਾ ਵਾ, ਇੱਥੇ ਰਾਹ 'ਤੇ ਚੱਲ ਜਾਂਦਾ ਆਪਣੇ ਘਰ, ਜਦੋਂ ਸਵੇਰੇ ਆਉਂਦਾ ਉਦੋਂ ਫਿਰ ਆਪਣੇ ਅੱਖਾਂ ਖੁੱਲਦੀਆਂ, ਕਰਮ ਇੰਦਰੀਆਂ ਗਿਆਨ ਇੰਦਰੀਆਂ ਸਾਰਾ ਕੰਮ ਕਰਨੀਆਂ ਸ਼ੁਰੂ ਕਰ ਦਿੰਦੀਆਂ, ਉਦੋਂ ਜਿਹੜਾ ਸਾਹ ਪਹਿਲਾਂ ਆਵੇ। ਗੁਰੂ ਰਾਮਦਾਸ ਜੀ ਕਹਿੰਦੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਜੇ ਤਾਂ ਅਸੀਂ ਸਿੱਖ ਹਾਂ ਗੁਰੂ ਦੇ ਤਾਂ ਕੀ ਕਰੇ, ਬੋਲੋ ਜੀ, ਤੁਹਾਨੂੰ ਸਾਰਿਆਂ ਨੂੰ ਆਉਂਦਾ, ਹਾਂ ਉੱਠਦੇ ਸਾਰੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵੇਖੋ ਅੱਗੇ ਹਰੇਕ ਸ਼ਬਦ ਇਹੀ ਸਿਖਾਇਆ ਵਾ, ਹਰੇਕ ਸ਼ਬਦ ਆਪਾਂ ਸਿੱਖਦੇ ਕਿਤੇ ਵੀ ਨਹੀਂ। ਅੱਗੇ ਫਿਰ ਕੀ ਲਿਖਿਆ, ਉੱਦਮ ਕਰੇ, ਉੱਦਮ ਤੋਂ ਬਿਨਾਂ ਨਹੀਂ ਘਰ ਪਿਆ ਜਾਂਦਾ। ਉੱਦਮ ਕਰੇ ਭਲਕੇ ਪ੍ਰਭਾਤੀ, ਪ੍ਰਭਾਤ ਹੁੰਦਾ ਅੰਮ੍ਰਿਤ ਵੇਲਾ, ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਂਦਾ ਜੇ ਉੱਦਮ ਨਹੀਂ ਕਰੇ। ਉੱਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੇ। ਬੜੀ ਡੂੰਘੀ ਗੱਲ ਆ, ਆਪਾਂ ਤਾਂ ਪੜ੍ਹ ਲੈਂਦੇ ਹਾਂ, ਬਹੁਤ ਡੂੰਘੀ ਗੱਲ ਆ। ਇਸ਼ਨਾਨ ਤਨ ਦੀ ਗੱਲ ਨਹੀਂ ਕੀਤੀ, ਤਨ ਦਾ ਤਾਂ ਤੁਸੀਂ ਕਰਨਾ ਹੀ ਕਰਨਾ ਵਾ, ਤਨ ਦੇ ਇਸ਼ਨਾਨ ਤੋਂ ਤੁਸੀਂ ਬਿਨਾਂ ਰਹਿ ਨਹੀਂ ਸਕਦੇ, ਕਿਸੇ ਨੇ ਲਾਗੇ ਨਹੀਂ ਬੈਠਣ ਦੇਣਾ। ਇਹ ਮਨ ਦੀ ਗੁਰਬਾਣੀ ਸਾਰਾ ਮਨ ਨੂੰ ਉਪਦੇਸ਼ ਆ। ਮਨ ਦਾ ਇਸ਼ਨਾਨ ਹੁੰਦਾ ਵਾ ਸਿਮਰਨ ਦੇ ਨਾਲ, ਜਦੋਂ ਤੁਸੀਂ ਉੱਠ ਕੇ ਸ਼ੁਰੂ ਕਰਤਾ ਤੁਹਾਡਾ ਮਨ ਦਾ ਇਸ਼ਨਾਨ ਸ਼ੁਰੂ ਹੋ ਗਿਆ, ਤੁਹਾਡਾ ਮਨ ਦਾ ਇਸ਼ਨਾਨ ਕਰ, ਇਸ਼ਨਾਨ ਸਿਮਰ ਪ੍ਰਭ, ਸਿਮਰਨ ਦੇ ਨਾਲ ਮਨ ਦਾ ਇਸ਼ਨਾਨ ਹੁੰਦਾ, ਇਹ ਤੁਸੀਂ ਕਰਨਾ ਸਾਰਿਆਂ ਨੇ। ਅਤੇ ਫਿਰ ਜਦੋਂ ਅੰਦਰੋਂ ਨਾਮ ਸੁਣਨ ਲੱਗ ਪੈਂਦਾ, ਉਹਨੂੰ ਕਹਿੰਦੇ ਅੰਮ੍ਰਿਤਸਰ ਦਾ ਇਸ਼ਨਾਨ, ਜਿਹੜਾ ਅੱਜ ਆਪਾਂ ਪੜ੍ਹ ਰਹੇ ਸੀ। ਦੁੱਧ ਕਰਮ ਫੁਨ ਸੁਰਤ ਸਮਾਇਣ ਹੋਏ ਨਿਰਾਸ ਜਮਾਵੋ, ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕੰਮ। ਸਤਿਗੁਰਾਂ ਇਹ ਸਮਝਾ ਦਿੱਤਾ ਕਿ ਫਿਰ ਤੁਸੀਂ ਇੱਕ ਨਾਮ ਜਪਣਾ ਸ਼ੁਰੂ ਕਰ ਦੇਣਾ ਵਾ ਅਤੇ ਹੋਰ ਕੋਈ ਕਰਮ ਕਾਂਡ ਨਹੀਂ ਕਰਨੇ, ਠੀਕ ਹੈ ਜੀ। ਫਿਰ ਗੁਰੂ ਰਾਮਦਾਸ ਜੀ ਕਹਿੰਦੇ ਫਿਰ ਕੀ ਕਰੇ, ਫਿਰ ਚੜ੍ਹੇ ਦਿਵਸ ਗੁਰਬਾਣੀ। ਜਦੋਂ ਤੁਹਾਡੇ ਮਨ ਦਾ ਇਸ਼ਨਾਨ ਹੋ ਗਿਆ, ਫਿਰ ਪਾਵਨ ਗੁਰਬਾਣੀ ਨੂੰ ਤੁਸੀਂ ਨਿਤਨੇਮ ਕਰਨਾ। ਅਸੀਂ ਕੀ ਕਰਦੇ ਹਾਂ, ਵਿਚਾਰਾਂ 'ਚ ਉੱਠ ਕੇ ਬਾਣੀ ਪੜ੍ਹਨ ਲੱਗ ਪੈਂਦੇ, ਤਨ ਦੇ ਨਾਲ ਲੈਂਦੇ ਹਾਂ, ਇਸ਼ਨਾਨ ਤਾਂ ਕਰ ਲੈਂਦੇ ਤਨ ਦਾ, ਪਰ ਮਨ ਦਾ ਨਹੀਂ ਕਰਾਉਂਦੇ। ਮਨ ਸੁਪਨਿਆਂ 'ਚ ਮੈਲਾ ਹੋਇਆ ਹੁੰਦਾ, ਹੈ ਨਾ, ਕਈ ਜਨਮਾਂ ਦੀ ਮੈਲ ਲਈ ਫਿਰਦਾ। ਇਸ ਲਈ ਜਦੋਂ ਮਨ ਨੂੰ ਨਿਰਮਲ ਕਰਕੇ ਗੁਰਬਾਣੀ ਪੜ੍ਹੋਗੇ, ਫਿਰ ਚੜ੍ਹੇ ਦਿਵਸ, ਜਦੋਂ ਮਨ ਜਾਗਦਾ ਵਾ ਉਦੋਂ ਇਹਦਾ ਦਿਨ ਚੜ੍ਹਦਾ ਵਾ। ਸਿਮਰ ਸਿਮਰ ਸਿਮਰ ਗੁਰੇ ਆਪਣਾ, ਸੋਇਆ ਮਨ ਜਗਾਈ। ਇਹ ਜਾਗਿਆ ਮਨ ਜਦੋਂ ਜਾਗੇ ਹੋਏ ਗੁਰਮੁਖਾਂ ਦੀ ਗੁਰਬਾਣੀ ਪੜ੍ਹੇਗਾ ਤਾਂ ਇਹਨੂੰ ਸੋਝੀ ਆ ਜਾਏਗੀ ਵੀ ਅਸੀਂ ਸਾਡੇ ਮਾਨਸਿਕ ਦਾ ਮਨੋਰਥ ਕੀ, ਉਦਮ ਨਹੀਂ ਅਸੀਂ ਵਿਚਾਰਦੇ ਗੁਰਬਾਣੀ। ਇਹਦੇ ਬਾਣੀ ਬਿਰਲੋ ਵਿਚਾਰ ਸੀ ਜੇ ਕੋਈ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ ਨਿੱਜ ਘਰ ਵਾਸਾ, ਇਹਦੇ 'ਚ ਸਾਰਾ ਹੀ ਸਾਡੇ ਘਰ ਦਾ ਐਡਰੈਸ ਹੈ, ਪੋਥੀ ਪਰਮੇਸ਼ਰ ਕਾ ਥਾਨ। ਉਹ ਸਾਨੂੰ ਸਮਝ ਕਿਉਂ ਨਹੀਂ ਲੱਗਿਆ ਅਜੇ ਤੱਕ ਕਿ ਅਸੀਂ ਕੇਵਲ ਫਾਰਮੈਲਿਟੀ ਕਰਦੇ ਹਾਂ, ਗੁਰਬਾਣੀ ਪੜ੍ਹਦੇ ਹਾਂ, ਨਿਤਨੇਮ ਕਰਦੇ ਹਾਂ, ਵਿਚਾਰਦੇ ਨਹੀਂ। ਬਾਣੀ ਬਿਰਲੋ ਵਿਚਾਰ ਸੀ ਜੇ ਕੋਈ ਗੁਰਮੁਖ ਹੋਏ, ਵਿਚਾਰ ਕੇ ਫਿਰ ਆਪਾਂ ਜਦੋਂ ਪੜ੍ਹਾਂਗੇ ਤੇ ਫਿਰ ਸਤਿਗੁਰੂ ਸਾਨੂੰ ਕਹਿਣਗੇ ਵੀ ਇਹ ਤੁਹਾਨੂੰ ਇਹਦੇ ਵਿੱਚ ਕੀ ਕਰਨਾ ਪੈਣਾ। ਉਹਦੇ ਵਿੱਚ ਅੱਜ ਜਿਹੜਾ ਸਮਝਾਇਆ ਨਾ, ਕਹਿੰਦੇ ਫਿਰ ਸਾਰਾ ਦਿਨ ਕੀ ਕਰੇ ਜੀ, ਫਿਰ ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ। ਸੌਖਾ ਕੰਮ, ਜਿਵੇਂ ਗੁਰਮੁਖ ਪੁੱਛ ਰਹੇ ਸੀ ਕਿ ਫਿਰ ਆਪਾਂ ਕੀ ਕਰਨਾ ਸਾਰਾ ਦਿਨ, ਕੰਮ ਵੀ ਕਰੀ ਜਾਓ ਅਤੇ ਨਾਲ ਬੋਲ ਕੇ ਸੁਣੀ ਜਾਓ ਹੌਲੀ ਹੌਲੀ। ਇਹਨੂੰ ਕਹਿੰਦੇ ਸਮ ਦ੍ਰਿਸ਼ਟੀ, ਜਦੋਂ ਤੁਸੀਂ ਅੱਖਾਂ ਖੋਲ੍ਹ ਕੇ ਕੰਮ ਵੀ ਕਰਦੇ ਹੋ ਅਤੇ ਨਾਲ ਸਿਮਰਨ ਵੀ ਕਰਦੇ ਹੋ ਹੌਲੀ ਹੌਲੀ, ਉਹਨੂੰ ਸਮ ਦ੍ਰਿਸ਼ਟੀ ਕਹਿੰਦੇ। ਵਾਹਿਗੁਰੂ ਵਾਹਿਗੁਰੂ, ਉਹਦੇ ਦੋ ਹੀ ਰੂਪ ਨੇ, ਦੋਵੇਂ ਵੇਖੀ ਜਾਓ ਅਤੇ ਨਾਲੇ ਵਾਹਿਗੁਰੂ ਕਹੀ ਜਾਓ। ਤੁਸੀਂ ਸਾਰੇ ਉਹਦਾ ਸਰਗੁਣ ਸਰੂਪ ਹੋ, ਅੱਜ ਇੱਥੋਂ ਸਾਹ ਆ ਰਿਹਾ ਨਿਰਗੁਣ, ਨਿਰਗੁਣ ਆਪ ਸਰਗੁਣ ਵੀ ਉਹੀ, ਜਿਹਨੂੰ ਵੇਖਦੇ ਉਹਨੂੰ ਕਹੋ ਵਾਹਿਗੁਰੂ।

ਤਰ੍ਹਾਂ ਪਿਆਰਿਓ ਇਹ ਜੋ ਸਤਿਗੁਰਾਂ ਨੇ ਅੱਜ ਸਾਨੂੰ ਗਿਆਨ ਬਖਸ਼ਿਸ਼ ਕੀਤਾ ਕਿ ਇਹ ਜੋ ਸਾਡਾ ਮਨ ਰੂਪੀ ਭਾਂਡਾ ਹੈ ਇਹ ਸ਼ੁੱਧ ਹੋ ਸਕਦਾ ਹੈ, ਇਹ ਨਿਰਮਲ ਹੋ ਸਕਦਾ ਹੈ ਅਤੇ ਇਹਦੇ ਵਿੱਚ ਅੰਮ੍ਰਿਤ ਨਾਮ ਪ੍ਰਗਟ ਹੋ ਸਕਦਾ। ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧਮਾਏ। ਉਦਾਹਰਨ ਕੀ ਦਿੱਤੀ, ਜਿਵੇਂ ਦੁਨਿਆਵੀ ਤੌਰ 'ਤੇ ਆਪਾਂ ਦੁੱਧ ਪਵਾਉਂਦੇ ਹੁੰਦੇ ਸੀ ਨਾ, ਉਹ ਜਿਹੜੀਆਂ ਚਾਟੀਆਂ ਜਿਹਨੇ ਦੁੱਧ ਪਾਉਂਦੇ ਸੀ, ਭਾਂਡੇ ਹੁੰਦੇ ਸੀ, ਉਹਨਾਂ ਨੂੰ ਬਹੁਤ ਜ਼ਿਆਦਾ ਸਾਫ਼ ਰੱਖਦੀਆਂ ਸੀ ਭੈਣਾਂ, ਫਿਰ ਉਹਨੂੰ ਧੁੱਪ ਵੀ ਲਵਾਉਂਦੀਆਂ ਹੁੰਦੀਆਂ ਕਿ ਕੋਈ ਜਰਮ ਨਾ ਰਹਿ ਜਾਵੇ, ਦੁੱਧ ਖਰਾਬ ਨਾ ਹੋ ਜਾਵੇ, ਦੁੱਧ ਬੜਾ ਨਿਰਮਲ ਮੰਨਿਆ ਗਿਆ। ਇਸੇ ਤਰ੍ਹਾਂ ਹੀ ਸਤਿਗੁਰੂ ਨੇ ਉਦਾਹਰਨ ਦੇ ਕੇ ਸਾਡੇ ਮਨ ਰੂਪੀ ਭਾਂਡੇ ਦੀ, ਜਿਸ ਨੂੰ ਜਨਮਾਂ ਜਨਮਾਂ ਦੀ ਮੈਲ ਲੱਗੀ ਹੈ, ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ, ਕਾਲਾ ਹੋਇਆ ਸਿਆ, ਕਹਿੰਦੇ ਇਸ ਨੂੰ ਤੁਸੀਂ ਸ਼ੁੱਧ ਕਰੋ, ਸਚਿਆਰਾ ਕਰੋ। ਸਚਿਆਰ ਕਿਵ ਸਚਿਆਰਾ ਹੋਈ ਹੈ, ਵੇਖੋ ਇੱਥੋਂ ਸ਼ੁਰੂ ਕੀਤਾ ਗੁਰਬਾਣੀ ਗੁਰੂ, ਕਿਵ ਸਚਿਆਰਾ ਹੋਈ ਹੈ, ਕਿਵ ਕੂੜੇ ਤੁੱਟੇ ਪਾਲ, ਕੂੜ ਦੀ ਪਾਲ ਜਿਹੜੀ ਸੋਚਾਂ ਸਾਡੀ ਉਹ ਮੈਲ ਹੈ ਜੀ, ਉਸ ਤੋਂ ਇਹਨੂੰ ਨਿਰਮਲ ਕਰੋ। ਅਤੇ ਉਹ ਨਿਰਮਲ ਕਰਨ ਦਾ ਇੱਕੋ ਹੀ ਤਰੀਕਾ ਹੈ, ਜਪੋ ਤਾਂ ਏਕੋ ਨਾਮਾ, ਹੋਰ ਕੋਈ ਨਹੀਂ। ਗੁਰਬਾਣੀ ਦੇ ਸਾਰੇ ਸ਼ਬਦਾਂ 'ਚ ਵਾਰ ਵਾਰ ਸਤਿਗੁਰੂ ਇੱਕੋ ਹੀ ਗੱਲ ਕਰ ਰਿਹਾ, ਨਾਨਕ ਕੇ ਘਰ ਕੇਵਲ ਨਾਮ, ਗੁਰਪ੍ਰਸਾਦ ਲੈ ਕੇ ਤੁਹਾਨੂੰ ਜਪ ਕਰਨਾ ਪੈਣਾ। ਅਤੇ ਜਪ ਵੀ ਇੱਦਾਂ ਕਰੋ ਵੀ ਨੀਂਦ ਨਾ ਆਵੇ, ਦੂਧ ਕਰਮ ਫੁਨ ਸੁਰਤ ਸਮਾਨ ਹੋਏ ਨਿਰਾਸ ਜਮਾਵੋ। ਇਹਦਾ ਮਤਲਬ ਹੈ ਕੋਈ ਨਿਰਾਸ ਦਾ ਮਤਲਬ ਦੁਨੀਆਂ ਤੋਂ ਨਹੀਂ, ਤੁਹਾਡੇ ਆਸ਼ਾ ਭੁਲਾਸ਼ਾ ਨਹੀਂ ਆਉਣੀਆਂ ਚਾਹੀਦੀਆਂ। ਆਸਾ ਮਨਸਾ ਸਗਲ ਤਿਆਗੇ ਜਗ ਤੇ ਰਹੇ ਨਿਰਾਸਾ, ਕੋਈ ਮਨ ਦੇ ਵਿੱਚ ਫੁਰਨਾ ਨਹੀਂ ਆਉਣਾ ਚਾਹੀਦਾ, ਉਹ ਮੈਲ ਹੈ ਨਾ। ਜਪੋ ਤਾਂ ਏਕੋ ਨਾਮ, ਨਾਮ ਤੋਂ ਬਿਨਾਂ ਸਤਿਗੁਰੂ ਗੁਰਬਾਣੀ ਦੱਸਦੇ ਵੀ ਕੋਈ ਤਰੀਕਾ ਨਹੀਂ ਵਾਹਿਗੁਰੂ, ਹੋਰ ਕੋਈ ਵਾਹਿਗੁਰੂ ਮਿਲਦਾ। ਜਿਹੜੇ ਕਹਿੰਦੇ ਆ ਨਾ ਤੁਹਾਨੂੰ, ਕਹਿੰਦੇ ਤੁਸੀਂ ਉਹਨਾਂ ਦੀ ਪਰਵਾਹ ਨਾ ਕਿਉ, ਗੁਰੂ ਨਾਨਕ ਸਾਹਿਬ ਕਹਿ ਗਏ, ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭਿਅੰਗਮ ਸਾਧੇ, ਨਿਉਲੀ ਕਰਮ ਕਰੇ ਬਹੁ ਆਸਣ, ਜੈਨ ਮਾਰਗ ਸੰਜਮ ਆਸਣ। ਉਸ ਸਮੇਂ ਜਿਹੜੇ ਹੀ ਸ਼ਾਤਰ ਦਿਮਾਗ ਲੋਕ, ਉਹ ਲੋਕਾਂ ਨੂੰ ਭੋਲੇ ਭਾਲਿਆਂ ਨੂੰ ਕਰਮ ਕਾਂਡਾਂ 'ਚ ਫਸਾਈ ਜਾਂਦੇ, ਉਹ ਕਰਮ ਕਾਂਡਾਂ ਤੋਂ ਹੀ ਸ਼ੁਰੂ ਕੀਤਾ ਗੁਰੂ ਨਾਨਕ ਸਾਹਿਬ ਨੇ, ਸੋਚਿਆ ਸੌ 'ਚ ਇਸ਼ਨਾਨ ਹੀ ਦੱਸੇ ਜਾਂਦੇ, ਤੀਰਥਾਂ 'ਤੇ ਤੁਰੇ ਫਿਰੋ, ਅਤੇ ਮਨ 'ਤੇ ਮੈਲਾ ਹੀ ਰਹਿਣਾ। ਕਹਿੰਦੇ ਮਨ ਮੈਲੇ ਤਾਂ ਸਭ ਕੁਛ ਮੈਲਾ, ਤਨ ਧੋਤੇ ਮਨ ਅੱਛਾ ਨਾ ਹੋਏ, ਸੋਚਿਆ ਸੌ 'ਚ ਨਾ ਹੋਵੇ, ਜੇ ਸੋਚੀ ਲੱਖ ਹੋਵੇ। ਫਿਰ ਉਹ ਫੁਰਨਿਆਂ ਨੂੰ ਰੋਕਣ ਲਈ ਜਿਹੜੀ ਮੈਲ ਆ, ਉਹ ਫਿਰ ਮੋਨੀ ਹੋ ਜਾਂਦੇ, ਮੋਨ ਭਇਓ ਕਰਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ, ਤੱਟ ਤੀਰਥ ਪੋ ਧਰਤੀ ਭਰੇ, ਦੁਬਧਾ ਸ਼ੁਰੂ, ਦੁਬਧਾ 'ਤੇ ਜੀ ਮੈਲ ਹੈ, ਦੁਬਧਾ ਨਹੀਂ ਛੱਡਦੇ, ਇਹ ਹੋਮੇ ਦੁਬਧਾ, ਇਹ ਸਾਰੀ ਇਹਦੀ ਮੈਲ ਹੈ, ਪੰਜ ਮੈਲਾਂ ਨੇ ਵੱਡੀਆਂ। ਉਹ ਸੰਗਤ ਤੋਂ ਬਿਨਾਂ ਨਹੀਂ ਧੁੱਪਦਾ ਇਹ ਭਾਂਡਾ, ਭਾਂਡਾ ਹਸ਼ਾ ਸੋਏ ਜੋ ਤਿਸ ਭਾਵ ਸੀ, ਭਾਂਡਾ ਅਤ ਮਲੀਨ ਧੋਤਾ ਹਸ਼ਾ ਨਾ ਹੋਏ ਸੀ, ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਇਹ ਤਾਂ ਦੁਆਰੇ ਧੋਏ ਅੱਛਾ ਹੋਏ ਸੀ। ਸਤਿਗੁਰੂ ਜੀ ਤੁਹਾਨੂੰ ਤਰੀਕਾ ਦੱਸਦੇ, ਹੱਛਾ ਕਿਉਂ ਨਾ ਹੋਏਗਾ ਹੈ ਨਾ। ਫਿਰ ਉਹ ਜਪਜੀ ਸਾਹਿਬ ਜੀ ਦੱਸ ਦਿੱਤਾ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂ ਲਈ ਭਰੀਏ ਮੱਤ, ਵੇਖੋ ਕਿੰਨਾ ਮੈਲਾ ਹੋਇਆ ਪਿਆ ਮਨ, ਉਹ ਧੋਪੈ ਆ, ਵੇਖੋ ਅੱਖਾਂ ਬੰਦ ਕਰਕੇ ਇੱਕ ਨਹੀਂ ਮਨ ਨੂੰ ਲਿਆਓ ਕੰਨਾਂ 'ਚ, ਅੱਖਾਂ 'ਚ ਹੈ ਜੋ ਤੇ ਹਨ, ਬਾਹਰ ਹੀ ਵਹਿੰਦਾ ਰਹਿੰਦਾ, ਫਿਰ ਹੋਰ ਫੁਰਨੇ ਇਕੱਠੇ ਕਰੀ ਜਾਂਦੇ। ਅੱਖਾਂ ਬੰਦ ਕਰਕੇ ਜਦੋਂ ਤੁਸੀਂ ਬੋਲੋਗੇ ਨਾ ਵਾਹ ਗੁਰੂ ਸਵਾਸ ਗ੍ਰਾਸ, ਅਤੇ ਫਿਰ ਇਹ ਕੰਨ ਸੁਣਦੇ ਨੇ, ਕੰਨਾਂ 'ਚ ਬੈਠਾ ਮਨ ਕੰਨਾਂ ਚੱਲ ਜਾਂਦਾ, ਉੱਥੇ ਇੱਕ ਵੀ ਹੋ ਜਾਂਦਾ ਨਾਲੇ ਇਕਾਗਰ, ਸੁਰਤੀ ਕਹਿੰਦੇ ਉਹ ਸੁਰਤੀ ਨੂੰ ਫਿਰ ਸ਼ਬਦ ਨਾਲ ਜੋੜੋ, ਅਤੇ ਬਾਰੰਗ ਬਾਰ ਬਾਰ ਪ੍ਰਭ ਜਪੀਏ, ਆਓ ਥੋੜ੍ਹਾ ਧੋਈਏ ਸਮਾਂ ਹੋ ਚੱਲਿਆ, ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ

0: 그를 으아 그를 으아 그를 아칸 반드 가르게 레로 라하 으아 그를 으아 그를 으아 그를 으아 그를 으아 그를 ਕੁੱਟੋ ਇਹਨੂੰ ਕੁੱਟੋ ਕੱਢ ਦੋ ਮੈਲ ਅੱਖਾਂ ਬੰਦ ਰੱਖਿਓ ਕੰਨਾਂ ਚ ਰਹੇਗਾ ਕੰਨਾਂ ਚ ਫਿਰ ਸੁਣੇਗਾ ਵਾਹਿਗੁਰੂ ਧੁੱਪ ਜੇਗਾ
1: ਵਾਹ ਗੁਰੇ ਵਾਹ ਗੁਰੇ

Grr.

ਅੱਖਾਂ ਬੰਦ ਕਰਕੇ ਬੋਲੋ ਸਾਰੇ ਉੱਚੀ ਬੋਲ ਕੇ ਸੁਣਨਾ ਗਾ ਵੀ ਹੈ ਸੁਣੀਏ ਮਨ ਰੱਖੀਏ ਭਾਉ ਪਿਆਰ ਨਾਲ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਗੁਰੂ ਵਾਹਿਗੁਰੂ।

ਬਹੁਤ ਹੀ ਪਿਆਰੀ ਉਦਾਹਰਣ ਗੁਰੂ ਨਾਨਕ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ। ਜਿਸ ਤਰ੍ਹਾਂ ਆਪਾਂ ਪਿੰਡਾਂ 'ਚ ਤੁਹਾਨੂੰ ਤੁਸੀਂ ਕਈਆਂ ਨੇ ਵੇਖਿਆ ਹੋਣਾ, ਮਾਤਾ ਮਾਵਾਂ ਆਪਣੀਆਂ ਦੁੱਧ ਰਿੜਕਦੀਆਂ ਹੁੰਦੀਆਂ, ਉਹ ਚਾਟੀ ਦੇ ਵਿੱਚ ਮਧਾਣੀ ਪਾ ਕੇ ਨਾ ਉਹਨੂੰ ਰੱਸੀ ਹੁੰਦੀ, ਨੇਤਰਾ ਕਹਿੰਦੇ ਹੁੰਦੇ, ਅਤੇ ਉਹਨੂੰ ਦੋ ਈਂਟੀਆਂ ਲੱਗੀਆਂ ਹੁੰਦੀਆਂ ਗੁੱਲੀਆਂ, ਵੀ ਉਹ ਨੇਤਰਾ ਹੱਥ 'ਚੋਂ ਖਿਸਕ ਨਾ ਜਾਵੇ। ਜੇ ਉਹ ਖਿਸਕ ਜਾਂਦਾ ਸੀ ਤਾਂ ਚਾਟੀ ਟੁੱਟ ਜਾਂਦੀ। ਉਹਨਾਂ ਨੂੰ ਬੜੇ ਧਿਆਨ ਨਾਲ ਫੜ ਕੇ ਫਿਰ ਆਪਾਂ ਰਿੜਕਦੇ ਸੀ। ਇਸੇ ਤਰ੍ਹਾਂ ਹੀ ਤਨ ਕਰ ਮਟਕੀ ਮਨ ਮਾਹੇ ਬਲੋਬੋ ਇਸ ਮਟਕੀ ਮੈਂ ਸ਼ਬਦ ਸਿਓ। ਉਹ ਜਦੋਂ ਰਿੜਕਿਆ ਜਾਂਦਾ ਸੀ ਉਹ ਮੱਖਣ ਨਿਕਲ ਆਉਂਦਾ, ਫਿਰ ਉਹਨੂੰ ਗਰਮ ਕਰਦੇ ਘਿਓ ਬਣ ਜਾਂਦਾ। ਇਸੇ ਤਰ੍ਹਾਂ ਹੀ ਸਾਡੇ ਅੰਦਰੋਂ ਨਾਮ ਪ੍ਰਗਟ ਹੋਣਾ ਵਾ ਜੇ ਸਾਨੂੰ ਇਹ ਰਿੜਕਣਾ ਆ ਗਿਆ। ਹਰ ਕਾ ਬਿਲੋਮਣ ਬਿਲੋਵੋ ਮੇਰੇ ਭਾਈ ਸਹਿਜ ਬਿਲੋਵੋ ਜੈਸੇ ਤਤ ਨਾ ਜਾਈ। ਸਤਿਗੁਰਾਂ ਨੇ ਅੱਜ ਕਰ ਦਿੱਤੀ ਕਿਰਪਾ, ਕਹਿੰਦੇ ਇਹ ਮਨ ਇੰਟੀ ਹੱਥ ਕਰੋ ਤੁਮ ਹੁਣ ਨੇਤਰੋਂ ਨੀਂਦ ਨਾ ਆਵੇ। ਹੁਣ ਇਹ ਨੀਂਦ ਆਉਣ ਦਾ ਮਤਲਬ ਕੀ ਸੀ? ਉੱਥੇ ਵੀ ਜਦੋਂ ਅਸੀਂ ਰਿੜਕਦੇ ਰਿੜਕਦੇ ਕਈ ਵਾਰੀ ਅੱਖ ਲੱਗ ਜਾਣੀ ਤੇ ਉਹ ਟੁੱਟ ਜਾਂਦੀ ਹੁੰਦੀ ਚਾਟੀ, ਇੱਕ ਹੱਥ ਚੋਂ ਨੇਤਰਾ ਛੁੱਟ ਜਾਂਦਾ ਹੁੰਦਾ ਜੀ। ਇੱਥੇ ਨੀਂਦ ਕੀ ਆ? ਵੀ ਤੁਸੀਂ ਜੱਪੀ ਵੀ ਜਾਂਦੇ ਹੋ ਤੇ ਫੁਰਨਿਆਂ 'ਚ ਨਹੀਂ ਫਿਰਦੇ। ਤੀਹੀਂ ਗੁਣੀ ਸੰਸਾਰ ਭਰਮ ਸੁੱਤਾ, ਵੀ ਮਨ ਸਾਡਾ ਜੱਪੀ ਵੀ ਜਾਂਦਾ ਵਾ ਤੇ ਕਿਤੇ ਇਹ ਤਾਂ ਨਹੀਂ ਵੀ ਬੈਠਾ ਸੋਚਾਂ 'ਚ ਵੀ ਡੁੱਬਿਆ ਹੋਵੇ। ਇਹਨੂੰ ਕਿਹਾ ਵਾ ਤੁਹਾਨੂੰ ਨੀਂਦ ਨਹੀਂ ਆਉਣੀ ਚਾਹੀਦੀ। ਸਿਮਰ ਸਿਮਰ ਸਿਮਰ ਗੁਰੇ ਆਪਣਾ ਸੋਇਆ ਮਨ ਜਗਾਈ, ਇਹਨੂੰ ਜਗਾਉਣਾ ਵਾ ਆਪਾਂ ਤੇ ਫੇਰ ਤੁਹਾਡੇ ਅੰਦਰ ਉਹ ਨਾਮ ਅੰਮ੍ਰਿਤ ਪ੍ਰਗਟਾਉਣਾ ਵਾ। ਪਰ ਰਸਨਾ ਤੋਂ ਬੋਲਣਾ ਪੈਣਾ ਵਾ ਸਾਰਿਆਂ ਨੂੰ, ਕਿਉਂਕਿ ਸਤਿਗੁਰਾਂ ਮੋਹਰ ਲਾਤੀ ਹੈ। ਕਹਿੰਦੇ ਰਸਨਾ ਨਾਮ ਜਪੋ ਤਬ ਮਥੀ ਹੈ ਇਨ ਬਿਦ ਅੰਮ੍ਰਿਤ ਪਾਓ। ਅੰਮ੍ਰਿਤ ਨਾਮ ਨੂੰ ਕਿਹਾ, ਤੁਹਾਡੇ ਅੰਦਰ ਨਾਮ ਅੰਮ੍ਰਿਤ ਖੂਹ ਭਰਿਆ ਪਿਆ ਵਾ ਨਾਮ ਦਾ। ਨੌ ਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ। ਪਰ ਜੇ ਆ ਰਿੜਕਿਆ ਨਾ ਨਾ ਤੁਸੀਂ ਤੇ ਫੇਰ ਨਹੀਂ ਜੇ ਪ੍ਰਗਟ ਹੋਣ। ਇਹਨੂੰ ਸਿਮਰਨ ਕਹਿੰਦੇ ਆ। ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ। ਉਹਨੂੰ ਆਪਾਂ ਤਿਆਰ ਕਰ ਰਹੇ ਹਾਂ ਆਪਣੇ ਮਨ ਰੂਪੀ ਭਾਂਡੇ ਨੂੰ, ਉਹ ਅੰਮ੍ਰਿਤ ਪ੍ਰਗਟ। ਜਦੋਂ ਤੁਸੀਂ ਤਿਆਰ ਕਰ ਲਿਆ ਉਦੋਂ ਨਾਮ ਅੰਦਰੋਂ ਟੁੱਟੀ ਗੰਢੀ ਜਾਂਦੀ, ਨਾਮ ਸੁਣਨ ਲੱਗ ਪੈਂਦਾ। ਉਹਦੇ ਵਿੱਚ ਸਮਾ ਕੇ ਫਿਰ ਤੁਸੀਂ ਦਰਸ਼ਨ ਕਰਦੇ ਹੋ, ਨਾਲੇ ਅੰਮ੍ਰਿਤ ਰਸ ਪੀਂਦੇ, ਆਪਣਾ ਮਨ ਪੀਂਦਾ। ਤੇ ਕਹਿੰਦੇ ਜੇ ਨਹੀਂ ਨਾ ਪਾਇਆ, ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸੋ, ਫਿਰ ਭਾਗਾਂ ਤੋਂ ਹੀਣੇ ਤੇ ਜਮਾਂ ਦੇ ਵੱਸ ਚਲੇ ਜਾਣਗੇ। ਇਹ ਸਾਨੂੰ ਸਾਵਧਾਨ ਉਹਨਾਂ ਕੀਤਾ ਕਿ ਤੁਸੀਂ ਕੀ ਕਰੋ, ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਤੇ ਉਹ ਜਪਣਾ ਕਿੱਦਾਂ ਵਾ ਕਿ ਜਿਵੇਂ ਉਹ ਰਿੜਕਦੇ ਹੁੰਦੇ ਸੀ ਨਾ, ਘੁੱਟ ਕੇ ਫੜ ਕੇ ਉਹਨੂੰ ਆਪਣੀਆਂ ਗੁੱਟੀਆਂ ਗਿੱਟੀਆਂ ਕੀ ਕਹਿੰਦੇ ਹੁੰਦੇ ਸੀ ਉਹਨਾਂ ਨੂੰ, ਗੁੱਲੀਆਂ ਹੁੰਦੀਆਂ ਸੀ ਦੋ ਰੱਸੀ ਉਹ ਨੇਤਰੇ ਨਾਲ ਲੱਗੀਆਂ, ਉਹ ਛੱਡਦੇ ਨਹੀਂ ਹੁੰਦੇ, ਬੜੇ ਸਾਵਧਾਨ ਹੋ ਕੇ ਉਹਨਾਂ ਨੂੰ ਫੜ ਕੇ ਰਿੜਕਦੇ। ਤੇ ਜੇ ਕਿਤੇ ਉੱਥੋਂ ਨਿਕਲ ਜਾਂਦੀ ਸੀ ਨੀਂਦ ਆ ਜਾਂਦੀ ਸੀ ਜਪ ਰਿੜਕਦੇ ਆ ਤੇ ਉਹ ਟੁੱਟ ਜਾਂਦਾ ਸੀ। ਇਸੇ ਤਰ੍ਹਾਂ ਸਤਿਗੁਰੂ ਸਾਨੂੰ ਗੁਰਬਾਣੀ ਸਮਝਾ ਰਹੇ ਆ ਵੀ ਤੁਸੀਂ ਜਪ ਵੀ ਰਹੇ ਹੋ ਤੇ ਇਹ ਨਾ ਹੋਵੇ ਤੁਹਾਡਾ ਮਨ ਕਿਤੇ ਤੁਰਿਆ ਫਿਰਦਾ ਹੋਵੇ ਹੋਰ ਹੀ ਪਾਸੇ। ਉਹ ਜੇ ਤੁਰਿਆ ਫਿਰਦਾ ਤਾਂ ਫਿਰ ਸੁੱਤਾ ਵਾ, ਸੁੱਤਾ ਜਪੀ ਜਾਂਦਾ ਵਾ, ਰਿੜਕੀ ਜਾਂਦਾ, ਫਿਰ ਨੁਕਸਾਨ ਕਰਾਊਗਾ। ਉੱਥੇ ਫਿਰ ਸਾਨੂੰ ਕਹਿੰਦੇ ਪ੍ਰਭ ਕੀ ਉਸਤਤ ਕਰੋ ਸੰਤ ਮੇਰ ਸਾਵਧਾਨ। ਹਾਂ ਇਹਨੂੰ ਕਿਹਾ ਵਾ ਜਿਹੜਾ ਉਹ ਈਟੀ ਇਹ ਮਨ ਈਟੀ ਹੱਥ ਕਰੋ ਤੂੰ, ਵੀ ਇਹ ਨਾ ਵੀ ਸੁੱਤੇ ਜਪੀ ਜਾਓ ਇੱਥੇ ਮਨ ਕਿਤੇ ਹੋਰ ਫਿਰਦਾ ਹੋਵੇ, ਹੈ ਨਾ। ਫੇਰ ਇਹ ਅੰਮ੍ਰਿਤ ਪ੍ਰਗਟ ਹੋਣਾ ਜੇ ਰਸਨਾ ਤੋਂ ਬੋਲੋਗੇ। ਰਸਨਾ ਨਾਮ ਜਪੋ ਤਬ ਮਥੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

0: ਸਭਨੂੰ ਪਿਆਰਿਓ, ਜਿਹੜਾ ਸੈਟਰਡੇ ਸੰਡੇ ਆਪਾਂ 4 ਤੋਂ 6 ਸਿਮਰਨ ਕਰਦੇ ਹਾਂ, ਅੱਜ ਦਾ ਸਮਾਂ ਸਮਾਪਤ ਹੈ ਸਿਮਰਨ ਦਾ। ਹੁਣ ਪਾਵਨ ਸ੍ਰੀ ਰਹਿਰਾਜ ਸਾਹਿਬ ਦੇ ਜਾਪ ਪਾਠ ਗੁਰੂ ਪਿਆਰੇ ਆਪ ਜੀ ਨੂੰ ਸਰਵਣ ਕਰਾਉਣਗੇ। ਇੰਨੇ ਵਿਚਾਰ ਕਰਦਿਆਂ ਸਿਮਰਨ ਕਰਾਉਂਦਿਆਂ ਅਨੇਕਾਂ ਭੁੱਲਾਂ ਹੋ ਜਾਂਦੀਆਂ। ਗੁਰੂ ਅਤੇ ਸੰਗਤ ਬਖਸ਼ਣ ਯੋਗ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ
1: ਜੀ ਕੀ ਫਤਿਹ। ਵਾਹਿਗੁਰੂ,
0: ਵਾਹਿਗੁਰੂ,
1: ਵਾਹਿਗੁਰੂ, ਵਾਹਿਗੁਰੂ।

Guru, why?

ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਦੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਰਿਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ। ਅਰਜਨ ਹਰਿ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰ ਨਾਉਣ ਦਿਆਵੇ ਤਾਏ ਸਭ ਥਾਈ ਹੋਏ ਸਹਾਇ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ

ਦ੍ਰਿੜ ਕੀਤਾ। ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ, ਬੰਧ ਬੰਧ ਕਟਵਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਦਕੇ ਸਾਂ ਸਵਾਸਾਂ ਸੰਗ ਨਿਭਾਇਆ, ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ, ਚੇਤਾਵਨ ਕਾ ਸਦਕਾ ਸਰਬ ਸੁਖ ਹੋਏ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ।

ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨੀ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਸਿੱਖਾਂ ਦਾ ਮਨ ਨੀ ਵਾਹ, ਮਤ ਉੱਚੀ ਮਤ ਪਾਦੇ ਰੱਖ ਆਪ, ਅਕਾਲ ਪੁਰਖ ਵਾਹਿਗੁਰੂ ਆਪਣੇ ਪਹ ਦੇ ਸਦਾ।

ਅਰਦਾਸ ਹੈ ਜੀ। ਅੱਖਰਵਾਦ ਦਾ ਘਾਟਾ ਭੁੱਲ ਚੁੱਕ ਮੁਆਫ਼ ਕਰਨੀ, ਪੜ੍ਹੀ ਸੁਣੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਦਾਸਰਿਆਂ ਦੇ ਹਿਰਦੇ 'ਤੇ ਵਸਾਉਣਾ, ਸਭ ਦੀਆਂ ਦਰ ਹਾਜ਼ਰੀਆਂ ਤਿਰਫੁਲ ਪੇ ਢਾਵਾਂ ਪ੍ਰਵਾਨ ਕਰਨੀਆਂ, ਧਰਮ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੇਗ ਸੱਜ ਕੇ ਹਾਜ਼ਰ ਹੈ, ਕਰੇ ਪਾਕ ਸਾਨ ਸੋਚ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਸ਼ਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖ ਵਾਗ ਦੀ ਬਖਸ਼ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀ ਅਕਾਲ ਕੇ, ਤਵੈ ਚਲਾਇਓ ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ, ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ, ਵਾਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ, ਵਾਹਿਗੁਰੂ ਨਾਮ ਜੁਹਾਰ ਹੈ, ਜੋ ਸਰਦਾ ਕਰ ਸੇਵਦੇ ਗੁਰ ਪਾਰੇ ਉਤਾਰਨ ਹਾਰ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸੰਗਤ ਜੀ, ਆਪ ਸੰਗਤਾਂ ਨੇ ਸੋਦਾ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਕੁਨਾਮੇ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਆਹ ਹੁਣ ਕੀਰਤਨ ਦੀ ਆਰੰਭਤਾ ਹੋ ਰਹੀ ਹੈ। ਆਰਤੀ ਆਰਤੀ ਦੇ ਕੀਰਤਨ ਦੀਆਂ ਹਾਜ਼ਰੀਆਂ ਭਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਿਤਨੀ ਹਾਜ਼ਰੀ ਪ੍ਰਵਾਨ ਕਰਨੀ ਭੁੱਲ ਚੁੱਕ ਦੀ ਖਿਮਾ ਸਵਾਬ ਹੁਣ ਆਪ ਜੀ ਨੂੰ ਸਤਿਕਾਰਯੋਗ ਰਾਗੀ ਭਾਜਪਿੰਦਰ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਵਾਲੇ ਜਥੇ ਸਮੇਤ ਆਪ ਸੰਗਤਾਂ ਨੂੰ 7:30 ਵਜੇ ਦਿੱਕਰ ਕੀਰਤਨ ਸਰਵਣ ਕਰਾਉਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਸੁਚਾ ਭਗਵੰਤ ਸਗਲ ਸਮਗਰੀ ਤੁਮਰੈ ਸੂਤਰ ਤਾਰੀ ਤੁਮਰੀ ਗਾਤ ਮਿਤ ਤੁਮਹੀ ਜਾਨੀ

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੇ ਪ੍ਰਿਥ ਮੈਂ

ਕੀਤੀ ਹੈ ਜੀ ਸੰਗਤਾਂ ਵੱਲੋਂ। ਜਸ ਨੂਰ ਸਿੰਘ ਤੇ ਜਸ ਕੀਰਤ ਕੌਰ ਦੀ ਤੰਦਰੁਸਤੀ ਵਾਸਤੇ ਪਰਿਵਾਰ ਵੱਲੋਂ ਅਰਦਾਸ ਬੇਨਤੀ ਚੜ੍ਹਦੀਆਂ ਕਲਾ ਬਖਸ਼ਣੀਆਂ। ਗੁਰਜੰਟ ਸਿੰਘ ਦੀ ਦੇਹ ਰੋਗਤਾ ਵਾਸਤੇ ਅਰਦਾਸ ਬੇਨਤੀ ਰਹਿਮਤਾਂ ਪ੍ਰਿਆਸ ਰੱਖਣਾ। ਸਭ ਨੂੰ ਤੰਦਰੁਸਤੀਆਂ ਬਖਸ਼ਣੀਆਂ। ਸਭ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ, ਤਬੈ ਚਲਾਇਓ ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਨਾਮ ਸਿਮਰਨ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਧਰਮ ਕਰਨ, ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਹੀਂ ਜਿਤ ਸੋਹੇ ਲੈ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀਅੜੇ ਸੰਭਾਲੀਅਨ ਦੇਖੇਗਾ ਦੇਵਣਹਾਰ ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੁਮਾਰ ਸੰਬਤ ਸਾਹ ਲਿਖਿਆ ਮਿਲਕਰ ਪਾਪ ਹੋ ਤੇਲ ਦੇਹੋ ਸੱਜਣ ਅਸੀਸੜੀਆਂ

ਰਾਗ ਤਨਾ ਸ੍ਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਾਨ ਲੋ ਪਵਣ ਚਵਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਾਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ।

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉਣਦ ਆਵੇ ਧਾਇ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਜੀ ਦਾਰ ਦਾ ਧਿਆਨ ਤਰਕੇ ਬੋਲਣਾ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਆਪ ਜੀ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਉਪਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਣ ਦੀ ਸੇਵਾ ਹੋਈ ਹੈ ਸੋਹਿਲਾ ਸਾਹਿਬ ਦੀ ਬਾਣੀ ਪੜ੍ਹੀ ਗਈ ਹੈ ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਭੁੱਲ ਜੁਗ ਦੀ ਖਿਮਾ ਬਖਸ਼ਣ ਆਪਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਆਈ ਰਹਿਣ ਆਪਦੇ ਭਾਣੇ ਵਿੱਚ ਬਤੀਤ ਹੋਵੇ ਕਿਰਪਾ ਕਰੋ ਆਪ ਜੀ ਆਪਣੀਆਂ ਸੇਜਾਂ ਤੇ ਵਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦੇ ਜਾਗਰੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ ਸਹੀ ਪਿਆਰੇ ਮੇਲ ਜਿਨਾ ਮਿਲੇ ਆਮ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

グルワイグルワイグルワイグルワイグルワイグルワイグルワイ

ਤਬ ਕੈ ਸਿਮਰਨ ਸੁਫਲ ਫਲਾ ਸੇ ਸਿਮਰਹਿ ਜਿਨੇ ਆਪ ਸਿਮਰਾਏ ਨਾਨਕ ਤਾ ਕੈ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੈ ਮੂਚਾ ਪ੍ਰਭ ਕੈ ਸਿਮਰਨ ਤ੍ਰਿਸਨਾ ਬੁਝੈ ਪ੍ਰਭ ਕੈ ਸਿਮਰਨ ਸਭ ਕਹਿ ਸੁਜੈ ਪ੍ਰਭ ਕੈ ਸਿਮਰਨ ਨਾਹੀ ਜਮਤ ਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਬਲ ਜਾਏ ਅੰਮ੍ਰਿਤ ਨਾਮ ਰਿਧ ਮਹਿ ਸਮਾਏ ਪ੍ਰਭ ਜੀ ਵਸਹਿ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕਾ ਸਿਮਰਹਿ ਸੇ ਤਨਵੰਤੇ ਪ੍ਰਭ ਕਾ ਸਿਮਰਹਿ ਸੇ ਪਤਵੰਤੇ ਪ੍ਰਭ ਕਾ ਸਿਮਰਹਿ ਸੇ ਜਨ ਪ੍ਰਵਾਨ ਪ੍ਰਭ ਕਾ ਸਿਮਰਹਿ ਸੇ ਪੁਰਖ ਪ੍ਰਧਾਨ ਪ੍ਰਭ ਕਾ ਸਿਮਰਹਿ ਸੇ ਬੇਮਹਤਾਜੇ ਪ੍ਰਭ ਕਾ ਸਿਮਰਹਿ ਸੇ ਸਰਬ ਕੇ ਰਾਜੇ ਪ੍ਰਭ ਕਾ ਸਿਮਰਹਿ ਸੇ ਸੁਖ ਵਾਸੀ ਪ੍ਰਭ ਕਾ ਸਿਮਰਹਿ ਸਦਾ ਅਬਿਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕਾ ਸਿਮਰਹਿ ਸੇ ਪਰ ਉਪਕਾਰੀ ਪ੍ਰਭ ਕਾ ਸਿਮਰਹਿ ਤਿਨ ਸਦ ਬਲਿਹਾਰੀ ਪ੍ਰਭ ਕਾ ਸਿਮਰਹਿ ਸੇ ਮੁਖ ਸੁਹਾਵੈ ਪ੍ਰਭ ਕਾ ਸਿਮਰਹਿ ਤਿਨ ਸੁਖ ਬਿਹਾਵੈ ਪ੍ਰਭ ਕਾ ਸਿਮਰਹਿ ਤਿਨ ਆਤਮ ਜੀਤਾ ਪ੍ਰਭ ਕਾ ਸਿਮਰਹਿ ਤਿਨ ਨਿਰਮਲ ਰੀਤਾ ਪ੍ਰਭ ਕਾ ਸਿਮਰਹਿ ਤਿਨ ਅੰਧ ਕਨੇਰੇ ਪ੍ਰਭ ਕਾ ਸਿਮਰਹਿ ਬਸੇ ਹਰ ਨੇਰੇ ਸੰਤ ਕਿਰਪਾ ਤੇ ਅਣ ਦਿਨ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬਹ ਨ ਚੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭ ਕੈ ਸਿਮਰਨ ਸਹਿ ਸਮਾਨੀ ਪ੍ਰਭ ਕੈ ਸਿਮਰਨ ਨਿਹਚਲ ਆਸਨ ਪ੍ਰਭ ਕੈ ਸਿਮਰਨ ਕਮਲ ਬਿੰਗਾਸਨ ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ ਸਿਮਰਹਿ ਸੇ ਜਨ ਜਿਨ ਕਉ ਪ੍ਰਭ ਮਇਆ ਨਾਨਕ ਤਿਨ ਜਨ ਸਰਣੀ ਪਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਾਗ ਬੇਦੀ ਉਪਾਏ ਹਰ ਸਿਮਰਨ ਭੈ ਸਿੱਧ ਜਤੀ ਦਾਤੇ ਹਰ ਸਿਮਰਨ ਨੀਚ ਚਹੁ ਕੁੰਡ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲ ਅਕਾਰ ਹਰ ਸਿਮਰਨ ਮਹਿ ਆਵ ਨਿੰਕਾਰ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰ ਦੁਖ ਭੰਜਨਾ ਘੜ ਘੜ ਨਾਥ ਅਨਾਥ ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ

ਨਾਮ ਸੰਤ ਦਰਦ ਦੁੱਖ ਲਥਾ ਨਾਮ ਕੀ ਮਹਿਮਾ ਸੰਤ ਰਿਧ ਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਗ ਵਡਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ

ਨਾਨਕ ਦੇਹ ਘਟ ਵਸੇ ਹਰਨਾਮ ਸਲੋਕ ਨਿਰਗੁਣੀ ਆਰ ਏਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆਤ ਸਤੀਤ ਰਾਖੇ ਨਾਨਕ ਨਿਭਹੀ ਨਾਲ ਅਸ਼ਟਪਦੀ

ਨਾਨਕ ਸੀ ਜੇ ਦੇਹ ਪ੍ਰਸਾਦ ਧਾਰੂ ਪਰ ਸੁਖ ਬਸ ਹੈ ਸੁਤ ਪ੍ਰਾਤ ਮੀਤ ਬੰਤਾ ਸੰਗ ਹਸ ਹੈ ਜੇ ਪ੍ਰਸਾਦ ਪੀਵਹਿ ਸੀਤਲ ਜਲਾ ਸੁਖਦਾਈ ਪਵਨ ਪਾਵ ਕੇ ਅਮੁੱਲਾ ਜੇ ਪ੍ਰਸਾਦ ਭੋਗਹਿ ਸਭ ਰਸਾ

ਨਿਮਖ ਨਿਮਖ ਜਪ ਨਾਨ ਘਰੀ ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਣਸ ਜਾਏ ਅਹਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜਿਹ ਪ੍ਰਸਾਦ ਛੱਤੀ ਹੈ ਅੰਮ੍ਰਿਤ ਖਾਏ ਤਿਸ ਠਾਕੁਰ ਕਉ ਰਖ ਮਨ ਮਾਹੇ ਜਿਹ ਪ੍ਰਸਾਦ ਸੁਗੰਧਤ ਤਨ ਲਾਵੇ ਤਿਸ ਕਉ ਸਿਮਰਤ ਪਰਮ ਗਤ ਪਾਵਹਿ ਜਿਹ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਣੇ ਅੰਦਰ ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰਹੁ ਤਿਸ ਰਸਨਾ ਜਿਹ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਏ ਧਿਆਵਣ ਜੋਗ ਜਿਹ ਪ੍ਰਸਾਦ ਪਾੜ ਪਟੰਬਰ ਹੰਡਾਵੇ ਤਿਸੇ ਤਿਆਗ ਕਤ ਅਵਰ ਲੁਭਾਵੇ

ਵਿਦਵਾਨ ਸਾਧ ਕੇ ਸੰਗ ਪ੍ਰਗਟੇ ਸੋ ਗਿਆਨ ਸਾਧ ਕੈ ਸੰਗ ਬੁੱਝੇ ਪ੍ਰਭ ਨੇਰਾ ਸਾਧ ਸੰਗ ਸਭ ਉਤਨ ਬੇਰਾ ਸਾਧ ਕੇ ਸੰਗ ਪਾਏ ਨਾਮ ਰਤਨ ਸਾਧ ਕੇ ਸੰਗ ਇੱਕ ਉੱਪਰ ਯਤਨ ਸਾਧ ਕੀ ਮਹਿਮਾ ਵਰਨੇ ਕੌਣ ਪ੍ਰਾਣੀ ਨਾਨਕ ਸਾਧ ਕੀ ਸੋਭਾ ਪ੍ਰਭ ਮਾਨ ਸਮਾਨੀ ਸਾਧ ਕੇ ਸੰਗ ਅਗੋਚਰ ਮਿਲੈ ਸਾਧ ਕੇ ਸੰਗ ਸਦਾ ਪਰ ਫੁਲੈ ਸਾਧ

ਪਲਾਇਣ, ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਸਾਧ ਕੇ ਸੰਗ ਸਰਬ ਥਾਨ ਗਮ ਨਾਨਕ, ਸਾਧ ਕੇ ਸੰਗ ਸਫਲ ਜਨਮ, ਸਾਧ ਕੇ ਸੰਗ ਨਹੀਂ ਕਛ ਘਾਲ ਦਰਸ਼ਨ ਭੇਟਤ, ਹੋਤ ਨਿਹਾਲ ਸਾਧ ਕੇ ਸੰਗ ਰੂਹ ਤਹਰੇ, ਸਾਧ ਕੇ ਸੰਗ ਨਰਕ ਪਰ ਹਰੇ।

ਉਧਰੈ ਸਾਧ ਸੁਣ ਰਸੈ ਸਾਧ ਕੈ ਸੰਗ ਸਾਧ ਕੈ ਸੰਗ ਸੁਨੋ ਹਰਨਾਵ ਸਾਧ ਸੰਗ ਹਰ ਕੇ ਗੁਣ ਗਾਉ ਸਾਧ ਕੇ ਸੰਗ ਨ ਮਨ ਤੇ ਬਿਸਰੈ।

ਬਾਣੀ ਘੜ ਘੜ ਸੁਣੀ ਘਟ ਘਟ ਸੁਣੀ ਸਰਵਨ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪਨੀਤ ਨਾਮ ਜੈਪੈ ਨਾਨਕ ਮਨ ਪ੍ਰੀਤ ਸਰੋਕ ਸੰਤ ਸਰਨ ਜੋ ਜਾਣ ਪਰੇ ਸੋਜਨੇ ਉਦਰਨਹਾਰ ਸੰਤ ਕੇ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕੇ ਦੁੱਖ ਨਿਵਾਰ ਜਾ ਘਟੇ ਸੰਤ ਕੇ ਦੁੱਖ ਨ ਜਮ ਤੇ ਨਹੀਂ ਛੁਟੈ ਸੰਤ ਕੇ ਦੁੱਖ ਨ ਸੁਖ ਸਭ ਜਾਏ ਸੰਤ ਕੇ ਦੁੱਖ ਨਰਕ ਮਹਿ ਪਾਏ ਸੰਤ ਕੇ ਦੁੱਖ ਨ ਮਤ ਹੋਏ ਮਲੀਨ ਸੰਤ ਕੇ ਦੁੱਖ ਨ ਸੁਭਾ ਤੇ ਹੀਨ ਸੰਤ ਕੇ ਹੱਤੇ ਕਹੋ ਰੱਖੈ ਨਾ ਕੋਏ ਸੰਤ ਕੇ ਦੁੱਖ ਨ ਥਾਨ ਪ੍ਰਹਟ ਹੋਏ

ਲੈ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈਏ ਸੰਤ ਕਾ ਦੁਖੀ ਨਾ ਮਾਰੇ ਨਾ ਜੀਵਾਈਏ ਸੰਤ ਕੇ ਦੁਖੀ ਕੀ ਪੁਜੇ ਨਾ ਆਸਾ ਸੰਤ ਕਾ ਦੁਖੀ ਉੜ ਚਲੇ ਨਿਰਾਸਾ ਸੰਤ ਕੇ ਦੁਖ ਨਾ ਤ੍ਰਿਸ ਤੈ ਕੋਈ ਜੈਸਾ ਭਾਵੇ ਤੈਸਾ ਕੋਈ ਹੋਏ ਪਹਿਲਾਂ ਕੀਰਤਨ ਮੇਟੇ ਕੋਈ ਨਾਨਕ ਜਾਣੇ ਸੱਚਾ ਸੋਏ ਸਭ ਕਰ ਤਿਸਕੇ ਉਹ ਕਰਨੇ ਹਾਰ ਸਦਾ ਸਦਾ ਤਿਸਕੋ ਨਮਸਕਾਰ ਪ੍ਰਭ ਕੀ ਉਸਤਤ ਕਰਹੁ ਦਿਨ।

ਸਲੋਕ ਤਰਿਓ ਸਿਆਣ ਸੁਰਜਨਾਉ ਸਿਮਰਹੁ ਹਰ ਹਰਿ ਰਾਏ ਕਾਸ ਹਰ ਮਨ ਰਖਹੁ ਨਾਨਕ ਦੂਖ ਭਰਮ ਪਵ ਜਾਏ ਅਸ਼ਟਪਦੀ ਮਨੁਖ ਕੀ ਟੇਕ ਰਿਥੀ ਸਭ

ਸੋਧਤ ਸੋਧਤ ਸੋਧਤ ਸੀਜਿਆ ਗੁਰ ਪ੍ਰਸਾਦ ਤਤ ਸਭ ਬੂਝਿਆ ਜਬ ਦੇਖੋ ਤਬ ਸਭ ਕਿਸ ਮੂਲ ਨਾਨਕ ਸੋ ਸੂਖਮ ਸੋਈ ਅਸਥੂਲ ਨਹਿ ਕਿਸ ਜਨਮੇ ਨਹਿ ਕਿਸ ਮਰੇ ਆਪਣ ਚਲਤੇ ਆਪ ਹੀ ਕਰੇ ਆਮਨ ਜਾਮਨ ਦ੍ਰਿਸ਼ਟ ਅਣ ਦ੍ਰਿਸ਼ਟ ਅਗਿਆਕਾਰੀ ਧਾਰੀ ਸਭ ਸ੍ਰਿਸ਼ਟ।

ਭਜਨ ਸਾਜ ਸਮਾਤਾ ਸਰੋਗ ਰੂਪ ਨਰੇਖ ਨਿਰੰਕੇਸ਼ ਤ੍ਰਿਹਗੁਣ ਤੇ ਪ੍ਰਭ ਭਿੰਨ ਤ੍ਰਿਹਗੁਣ ਤੇ ਪ੍ਰਭ ਭਿੰਨ ਤਿਸੇ ਬਿਜਾਏ ਨਾਨਕ ਕਾਜ ਸੋਵੇ ਸੋ ਪ੍ਰਸਾਨ ਅਸ਼ਟਪਦੀ।

ਦਾਈ ਅਣਦ ਭੈ ਦੁਖ ਨਾਠੇ ਭਾਈ ਜਨ ਮਰਨ ਕੇ ਮਿਟੇ ਉਦੇਸੇ ਸਾਧੂ ਕੇ ਪੂਰਨ ਉਦੇਸੇ ਭਵ ਚੁੱਕਾ ਨਿਰਭਉ ਹੋਏ ਵਸੇ ਸਗਲ ਵਿਆਦ ਮਨ ਤੇ ਖੈ ਨਸੇ ਜਿਸ ਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪਨਾ ਅਮਰਾਰੀ ਥਿਤ ਪਾਈ ਚੁੱਕੇ ਭ੍ਰਮ ਗਮਨ ਸੁਨ ਨਾਨਕ ਹਰ ਹਰ ਜਾ ਸਰਵਨ।

ਕੋ ਸੋਇਆ ਓਦ ਪੋਦਰਵਿਆ ਰੂਪ ਰੰਗ ਭੈ ਪ੍ਰਗਾ ਸਾਧ ਕੇ ਸੰਗ ਰਤ ਰਤਨਾ ਆਪਣੀ ਕਲ ਧਾਰੀ ਅਨਕ ਬਾਰ ਨਾਨਕ ਪ੍ਰਹਾਰੀ ਸਰੋਗ ਸਾਥ ਨ ਚਾਲੇ ਬਿਨ ਭਜ ਵਿਖਿਆ ਸਗਲੀ ਸਾਰ ਸਾਥ ਨ ਚਾਲੇ ਬਿਨ ਭਜਨ ਵਿਖਿਆ ਸਗਲੀ ਛਾਰ ਹਰ ਹਰ ਨਾਮ ਕਮਾਵਨਾ ਨਾਨਕ ਹਿਉ ਤਨ ਸਾਰ ਅਸ਼ਟਪਦੀ

ਧਿਆਨ ਹਰ ਸੇਵਾ ਤੇ ਪਾਵੇ। ਜਿਸ ਸੋਭਾ ਕਉ ਜਿਸ ਸੁਖ ਕਉ ਨਿਤ ਬਾਛੇ ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ। ਜਿਸ ਸੋਭਾ ਕਉ ਕਰੇ ਭਲੀ ਕਰਨੀ, ਸਾ ਸੋਭਾ ਪਰ ਹਰ ਕੀ ਸਰਣੀ। ਅਣਕਿ ਪਾਵੀ ਰੋਗ ਨ ਜਾਏ, ਰੋਗ ਮਿਟੈ ਹਾਰੇ ਅਵ ਖਦ ਲਾਏ। ਸਰਬਨ ਦਾਨ ਮੈਂ ਹਰ ਨਾਮ ਨਿਦਾਨ, ਜਪ ਨਾਨਕ ਦਰਗਹਿ ਪ੍ਰਵਾਨ। ਮਨ ਪ੍ਰਭ

ਨਾਨਕ ਤਾਂ ਕੇ ਕਾਰਜ ਪੂਰਾ। ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ ਦਰਸ਼ਨ ਪੇਖਦੇ ਉਦਰਤ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪਰਵਾਨ ਅੰਤਰਜਾਮੀ ਪੁਰਖ ਪ੍ਰਧਾਨ।

ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈ ਹੈ।

ਗਾਵੀਐ ਗੁਣੀ ਨਿਧਾਨ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁਖ ਘਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ, ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਬਤੀ ਮਾਈ, ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨ ਜਾਈ, ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਤੀਰਥ ਨਾਵਾਂ ਜੇਤ ਸੁਭਾਵਾਂ ਵਿਣ ਭਾਣੇ ਕੇ ਨਾਹੇ ਕਰੀ, ਜੇਤੀ ਸਿਰਠ ਉਪਾਈ ਵੇਖਾਂ ਵਿਣ ਕਰਮਾਂ ਕੇ ਮਿਲਾ ਲਈ, ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰੂ।

ਲੈ ਸਭ ਕੋਏ ਚੰਗਾ ਨਾਉਂ ਰਖਾਏ ਕੈ ਜਸ ਕੀਰਤ ਜਗਲੇ ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ।

ਜੇ ਤਿਸ ਗੁਣ ਕੋਏ ਕਰੇ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹ ਨਾ ਸਕੈ ਕਾਲ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ

ਤੀਰਥ ਮੱਲਾਹੁ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਤਾਤ ਬਾਣੀ ਬਰਮਾਓ ਸਤ ਸੁਹਾਣ

ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀ

ਤੇ ਸ੍ਰੀ ਧਰਤੀ ਦਾ ਬਰਖੀ ਧਰਮਸਾਲ ਤੇ ਸ੍ਰੀ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥੈ ਸੋਹਨ ਪੰਚ

ਕਿਤਿਆ ਕਿਤਿਆਂ ਸੁਰਤੀ ਕੇ ਸੇਵਕ ਕਿਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਵਿਨੋਦ ਗੋੜ ਆਨੰਦ ਸਰਮਖੰਡ ਕੀ ਬਾਣੀ ਰੂਪ ਤਿੱਥੇ ਘਾਟ ਤੇ ਘੜੀਏ ਬਹੁਤ ਅਨੂਪ ਤਾਗੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਤਿੱਥੇ ਘੜੀਏ ਸੁਰਾ ਸਿਦਾ ਕੀ ਸੁੱਧ ਕਰਮਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ।

ਗਏ ਮਸਕਤ ਘਾਲ, ਨਾਨਕ ਦੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਦੇ ਮੁਖ ਉਜਲੇ ਕੀਤੀ ਛੁੱਟੀ ਨਾਲ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਵਾ ਪ੍ਰਸਾਦ। ਚਕਰ ਚਿਹਨ ਅਰ ਵਰਨ ਜਾਤਰ ਪਾਤ ਨਹਿ ਨ ਜਿਹ, ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨਾ ਸਕਤ ਕਿਹ। ਅਚਲ

ਰਾਗ ਜਤਰ ਤਤਰ ਸਭ ਸਾ ਹੋਏ ਫੈਲਿਓ ਅਨੁਰਾਗ ਨਾਮ ਕਾਮ ਬਿਹੀਨ ਭਿਖ ਧਾਮੂ ਨਾ ਜਾਏ ਸਰਬਾਨ ਸਰਬਤਰ ਮਾਨ ਸਦਾ ਮਾਨ ਤਾਹੇ ਏਕ ਰੂਪ ਅਮਨ ਏਕ ਰੂਪ ਅਨੇਕ ਦਰਸ਼ਨ ਕੀਨ ਰੂਪ ਅਨੇ ਖੇਲ ਖੇਲ ਖੇਲ ਖੇਲਣ ਅੰਤ ਕੋ ਫਰੇਕ ਦੇ ਭੇਵ ਨਾ ਜਾਣੇ ਜੇ ਬੇਦ ਔਰ ਕਦੇਵ ਰੂਪ ਰੰਗ ਨਾ ਜਾਤ ਪਾ ਸੋ ਜਾਣੇ ਕੇ ਜੇਬ ਤਾਤ ਮਾਤ ਨਾ ਜਾਤ ਜਾਗਰ ਜਨਮ ਮਰਨ ਵਿਹੀਨ ਚੱਕਰ ਬਕਰ ਫਿਰੈ ਚਤੁਰ ਜਗਮਾਨੇ ਪ੍ਰਤੀਨ ਲੋਕ ਚੌਦਾਂ ਕੇ ਵਿਖੇ ਜਗ ਜਾ ਭਿਜੇ ਜਾਪ ਆ ਦੇਵਨਾਦ ਮੂਰਤ ਆਪਿਓ ਸਭ ਜੇ ਥਾਪ ਪਰਮ ਰੂਪਨੀਤ ਮੂਰਤ ਪੂਰਨ ਪੁਰਖਾ ਪਾਰ ਸਰਬ ਸਵਚਿਓ ਸਿਅੰਬਮ ਗਣ ਪੰਜਹਾਰ ਕਾਲਹੀਨ ਕਲਾ ਸੁਖਤ ਕਾਲ ਪੁਰਖਾ ਦੇਸ ਧਰਮ ਧਾਮ ਸੁ ਭਰਮ ਰਹਿਤਾ ਭੂਤਲਾ ਖਭੇਸ ਅੰਗਰਾਗਨਾ ਰੰਗ ਜਾ ਕੇ ਜਾਤ ਪਾਤ ਨਾਮ ਗਰਭ ਗੰਜਨ ਦੁਸ਼ਟ ਭੰਜ ਮੁਗਦਾਇ ਕਾਮ ਆਪ ਰੂਪ ਅਮੀਕ ਅਨੁਸਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਬ ਜਨਾਦ ਰੂਪ ਸੂਤ ਅੰਗਹੀਨ ਭੰਗਨਾਤਮੇਕ ਪੁਰਖ ਪਾਰ ਸਰਬ ਲਾਇਕ ਸਰਬ ਘਾਇਕ ਸਰਬ ਗੋਪ੍ਰਤ ਪਾਰ ਸਰਬੰਤਾ ਸਰਬੰਤਾ ਸਰਬ ਤੇਨ ਭੇ ਸਰਬ ਸਾਸਤ੍ਰ

ਗਨੁਦਾਰ ਮਹਿਮਾ ਅਪਾਰ ਆਸਨ ਅਭੰਗ ਉਪਮਾ ਅਨੰਗ ਅਨੁਭਵ ਪ੍ਰਕਾਸ਼ ਨਿਸਨ ਅਨਾਸਾ ਜਾਨ ਬਾਹੋ ਸ਼ਾਹਾਨ ਸ਼ਾਹ ਰਾਜਾਨ ਰਾਜਭਾਨਾਨ ਬਹਾਨ ਦੇਵਾਨ ਦੇਵਮਾ ਮਹਾਨਿੰਦਰਾਨੰਦਰ ਬਾਲਾਨ ਬਾਰੰਕਾਰਨ ਕਾਲਾਨ ਕਾਲ ਅਨਭੂਤੰਗ ਅਭ ਅਭੰਗ ਗਤ ਮਿਤ ਉਦਾਰ ਗੁਣਗਨ ਉਦਾਰ ਮੁਨਗਨ ਪ੍ਰਣਾਮ ਨਿਰਭੈ ਨਿਰਕਾਮ ਅਤੁਤ ਪ੍ਰਚੰਡ ਮਿਤ ਗਤ ਅਖੰਡਾ ਲਿਸਾ ਕਰਮਾ ਦ੍ਰਿਸਾ ਧਰਮ ਸਰਬਾ ਪ੍ਰਨਾਢਿਆ ਨੰਡ ਬਾਢਿਆ ਚਾਚਰੀ ਸ਼ਾਂਤਤਾ ਪ੍ਰਸਾਦ

ਜਗਰ ਜਾਣੇ ਜਦਰ ਜਗਰ ਵਰਤੀ ਜਦਰ ਜਗਰ ਭਰਤੀ ਜਦਰ ਜਗਰ ਬਾਲੇ ਜਦਰ ਜਗਰ ਗਾਲੇ ਚਦਰ ਜਗਰ ਪਾਸੇ ਚਦਰ ਜਗਰ ਵਾਸੇ ਚਦਰ ਜਗਰ ਵਾਨਿਆ ਚਦਰ ਜਗਰ ਦਾਨਿਆ ਚਾਚਰੀ ਛੰਦ ਨਾ ਸਤਰੇ ਨਾ ਮਿੱਤਰ ਨਾ ਭਰਮ ਨਾ ਪਿੱਤਰ ਨਾ ਕਰਮੰਗ ਨਾ ਕਾ ਨਾ ਅਜਾ ਨਾ ਕਰਮੰਗ ਨਾ ਕਾਏ ਅਜਨਮੰਗ ਅਜਾਏ ਨਾ ਚਿਤਰ ਨਾ ਮਿੱਤਰ ਪਰੇ ਹੈ ਪਵਿੱਤਰਾ ਪ੍ਰਥੀ ਸ ਅਧਿਸ ਅਦ੍ਰਸ ਅਗ੍ਰਸ ਭਗਵਤੀ ਛੰਦ ਤਵਾ ਪ੍ਰਸਾਦ ਕਥਤੇ ਕਿ ਆ ਸ਼ੁਜ ਦੇਸੈ ਕਿ ਆ ਪਿਜ ਬੈਸੈ ਕਿ ਆ ਗੰਜ ਕਰਮੈ ਕਿ ਆ ਭੰਜ ਭਰਮੈ ਕਿ ਆ ਪਿਜ ਲੋਕੇ ਕਿ ਆ ਦਿੱਤ ਸੋਕੇ ਕਿ ਅਭਧੂਤ ਵਰਨੈ ਕਿ ਵਿਭੂਤ ਕਰਨੈ ਕਿ ਰਾਜਿੰਗ ਪ੍ਰਵਾਹ ਹੈ ਕਿ ਧਰਮੰਗ ਤੁਜਾ ਹੈ ਕਿ ਆ ਸੋਕ ਭਰਨੇ ਕਿ ਸਰਵਾ ਭਰਨੇ ਕਿ ਜਗਤੰ ਕਰਦੀ ਹੈ ਕਿ ਸ਼ਤਰੰਗ ਛਤਰੀ ਹੈ ਕਿ ਬ੍ਰਹਮੰਗ ਸਰੂਪੇ ਕਿ ਅਨੁਭਵ ਨੁਪੇ ਕਿ ਆਦ ਆਦੇਵ ਕਿ ਆਪ ਅਭੇਵੈ ਕਿ ਚਤਰੰਗ ਬਿਹੀਨ ਕਿ ਕਹਿ ਦਿਨੈ ਕਿ ਰੋਜ਼ੀ ਰਜਾ ਕੇ ਰਹੀ ਮੇਰੇ ਹਾਕੇ ਕੇ ਪਾਗ ਬਿਆਵੈ ਕਿ ਗੈਬੁਲ ਗੈਬੈ ਕਿ ਅਬੁਲ ਗੁਨਾਹ ਕਿ ਸ਼ਾਹਾਨ ਸ਼ਾਹ ਕਿ ਕਾਰਨ ਕਰਿੰਦਾ ਕਿ ਰੋਜ਼ੀ ਦਾ ਹੰਦਾ ਕਿ ਰਾਜ ਕਰ ਰਹੀ ਮੈਂ ਕਿ ਗਰਮੰਗ ਕਰੀ ਹੈ ਕਿ ਸਰਵੰਗ ਕਲੀ ਹੈ ਕਿ ਸਰਵੰਗ ਦਲੀ ਹੈ ਕਿ ਸਰਵਤਰ ਮਾਨ ਹੈ ਕਿ ਸਰਵਤਰ ਦਾਨ ਹੈ ਕਿ ਸਰਵਤਰ ਗਾਉਣ ਹੈ ਕਿ ਸਰਵਤਰ ਭਾਉਣ ਹੈ ਕੇਸਰਵਤਰ ਦੇਸਾ ਹੈ ਕੇਸਰਵਤਰ ਭੇਸਾ ਹੈ ਕੇਸਰਵਤਰ ਰਾਜ ਕੇਸਰਵਤਰ ਗਾਉਣ ਹੈ ਕੇਸਰਵਤਰ ਭਾਉਣ ਹੈ ਕੇਸਰਵਤਰ ਦੇਸਾ ਹੈ ਕੇਸਰਵਤਰ ਭੇਸਾ ਹੈ ਕੇਸਰਵਤਰ ਰਾਜ ਹੈ ਕੇਸਰਵਤਰ ਸਾਜ ਹੈ ਕੇਸਰਵਤਰ ਦੀਨ ਹੈ ਕੇਸਰਵਤਰ ਰੀਨਾ ਹੈ ਕੇਸਰਵਤਰ ਜਾਹੋ ਕੇਸਰਵਤਰ ਭਾਹੋ ਕੇਸਰਵਤਰ ਦੇਸਾ ਹੈ ਕੇਸਰਵਤਰ ਭੇਸਾ ਹੈ ਕੇਸਰਵਤਰ ਕਲ ਹੈ ਕੇਸਰਵਤਰ ਪਲ ਹੈ ਕੇਸਰਵਤਰ ਹੰਤਾ ਕੇਸਰਵਤਰ ਗੰਤਾ ਕੇਸਰਵਤਰ ਭੇਖੀ ਕੇਸਰਵਤਰ ਭੇਖੀ ਕੇਸਰਵਤਰ ਕਾਜ ਹੈ ਕੇਸਰਵਤਰ ਰਾਜ ਹੈ ਕੇਸਰਵਤਰ ਸੁੱਖ ਹੈ ਕੇਸਰਵਤਰ ਭੁੱਖ ਹੈ ਕੇ ਸਰਵਤਰ ਤਰਾਣ ਹੈ ਕੇ ਸਰਵਤਰ ਪ੍ਰਾਣ ਹੈ ਕੇ ਸਰਵਤਰ ਦੇਸ਼ਾ ਕੇ ਸਰਵਤਰ ਭੇਸਾ ਕੇ ਸਰਵਤਰ ਮਾਨ ਹੈ ਸਦੈਵਿਕ ਪ੍ਰਧਾਨ ਹੈ ਕੇ ਸਰਵਤਰ ਜਾ ਪਿਆ ਕੇ ਸਰਵਤਰ ਥਾ ਪਿਆ ਕੇ ਸਰਵਤਰ ਭਾਨ ਹੈ ਕੇ ਸਰਵਤਰ ਮਾਨ ਹੈ ਕੇ ਸਰਵਤਰ ਇੰਦਰ ਹੈ ਕੇ ਸਰਵਤਰ ਚੰਦਰ ਹੈ ਕੇ ਸਰਵੰਗ ਕਲੀਮ ਹੈ ਕੇ ਪਰਮੰਗ ਫਹੀਮ ਹੈ ਕੇ ਆਕਲ ਅਲਾਮ ਹੈ ਕੇ ਸਾਹਿਬ ਕਲਾਮ ਹੈ ਕਿ ਉਸ ਨਾਲ ਵਜੂ ਹੈ ਤਮਾਮ ਰਜੂ ਹੈ ਮੈਸੁਲ ਸਲਾਮ ਹੈ ਸਲੀਖਤ ਮਦਾਮ ਹੈ ਗਨੀਮਲ ਸ਼ਿਕਸਤ ਹੈ ਗਰੀਬ ਅਲ ਪ੍ਰਸਤ ਹੈ।

ਜਗਤੇਸ਼ਵਰ ਹੈ, ਪਰਮੇਸ਼ਵਰ ਹੈ, ਗਲਗਾਰ ਹੈ, ਸਰਬਵਾਰ ਹੈ, ਤ੍ਰਿਤਕੇ ਧਰਨ ਹੈ, ਜਾਕੇ ਕਰਨ ਹੈ, ਮਨ ਮਾਨ ਹੈ, ਜੁਗ ਜਾਨ ਹੈ, ਸਰਵੰਗ ਪਰ ਹੈ, ਸਰਵੰਗ ਕਰ ਹੈ, ਸਰਬਾਸ ਹੈ, ਸਰਵਨਾਸ ਹੈ, ਕਰੁਣਾਕਰ ਹੈ, ਵਿਸ਼ਵੰਬਰ ਹੈ, ਸਰਵੇਸ਼ਵਰ ਹੈ, ਜਗਤੇਸ਼ਵਰ ਹੈ, ਬ੍ਰਹਮੰਡਸ ਹੈ, ਕਲਖੰਡਸ ਹੈ, ਪਰਤੇ ਪਰ ਹੈ, ਕਰੁਣਾਕਰ ਹੈ, ਅਜਪਾ ਜਪੈ, ਆਥਪਾ ਥਪੈ, ਆਕ੍ਰਿਤਾ ਕਿਰਤ ਹੈ, ਅੰਮ੍ਰਿਤਾ ਅਮ੍ਰਿਤ ਹੈ, ਅੰਮ੍ਰਿਤਾ ਅਮ੍ਰਿਤ ਹੈ, ਕਰੁਣਾਕ੍ਰਿਤ ਹੈ, ਆਕ੍ਰਿਤਾ ਕਿਰਤ ਹੈ, ਧਰਨੀ ਤ੍ਰਿਤ ਹੈ, ਅਮਤੇਸ਼ਵਰ ਹੈ, ਪਰਮੇਸ਼ਵਰ ਹੈ, ਆਕ੍ਰਿਤਾ ਕਿਰਤ ਹੈ, ਅੰਮ੍ਰਿਤਾ ਅਮ੍ਰਿਤ ਹੈ, ਅਜਵਾ ਕਿਰਤ ਹੈ, ਅੰਮ੍ਰਿਤਾ ਅਮ੍ਰਿਤ ਹੈ, ਨਰਨਾਇਕ ਹੈ, ਕਲਗਾਇਕ ਹੈ, ਵਿਸ਼ਵੰਬਰ ਹੈ, ਕਰੁਣਾਲਯ ਹੈ, ਨਰਨਾਇਕ ਹੈ, ਸਰਪਾਇਕ ਹੈ, ਪਾਪੰਜਨ ਹੈ, ਅਰਗੰਜਨ ਹੈ, ਰਬਤਾਪਨ ਹੈ, ਜਪ ਜਾਪਨ ਹੈ, ਅਕਲੰਕ ਕਿਰਤ ਹੈ, ਸਰਵਾ ਕਿਰਤ ਹੈ, ਕਰਤਾ ਕਰ ਹੈ, ਹਰਤਾ ਹਰ ਹੈ, ਪਰਮਾਤਮ ਹੈ, ਸਰਵਾਤਮ ਹੈ, ਆਤਮ ਬਸ ਹੈ, ਜਸ ਕੇ ਜਸ ਹੈ, ਭੁਜੰਗ ਪ੍ਰਿਆਤ ਛੰਦ। ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਨਮੋ ਰਾਜ ਰਾਜੇ, ਨਮੋ ਇੰਦਰ ਇੰਦਰੇ, ਨਮੋ ਅੰਧਕਾਰੇ, ਨਮੋ ਤੇ ਚੇਜੇ, ਨਮੋ ਬ੍ਰਿੰਦ ਬ੍ਰਿੰਦੇ, ਨਮੋ ਬੀਜ ਬੀਜੇ, ਨਮੋ ਰਾਜ ਸੰਘ ਥਾਮ ਸੰਘ ਸਾਂਤ ਰੂਪੇ, ਨਮੋ ਪਰਮ ਤਤੰਗ ਤਤੰਗ ਸਰੂਪੇ, ਨਮੋ ਜੋਗ ਜੋਗੇ, ਨਮੋ ਗਿਆਨ ਗਿਆਨ, ਨਮੋ ਮੰਤਰ ਮੰਤਰ, ਨਮੋ ਧਿਆਨ ਧਿਆਨੇ, ਨਮੋ ਜੁਦ ਜੁਦੇ, ਨਮੋ ਗਿਆਨ ਗਿਆਨ, ਭੋਜ ਭੋਜੇ, ਨਮੋ ਬਾਨ ਬਾਨੇ, ਨਮੋ ਕਲਹਿ ਕਰਤਾ, ਨਮੋ ਸ਼ਾਂਤ ਰੂਪੇ, ਨਮੋ ਇੰਦਰ ਇੰਦਰੇ, ਅਰਾਧੰਗ ਵਿਭੂਤੇ, ਕਲੰਕਾਰ ਰੂਪੇ ਅਲੰਕਾਰ ਅਲੰਕੇ, ਨਮੋ ਆਸ ਆਸੇ, ਨਮੋ ਵਾਂਗ ਬੰਗੇ ਭੰਗੀ ਸੁਰੂਪੇ, ਅਨੰਗੇ ਨਾਮੇ ਤ੍ਰਭੰਗੀ ਤ੍ਰਕਾਲੇ, ਅਨੰਗੀ ਅਕਾਮੇ ਏਕ ਸ਼੍ਰੀ ਛੰਦ। ਅਜਾਇ ਅਲਯ ਅਭੈ ਅਭੈ ਅਭੂ ਅਜੂ ਅਨਾ ਸਗਾ ਸਗੰਜ ਭੰਜ ਲਖ ਅਭਖ ਅਕਾਲ ਦਿਆਲ ਲੇਖ ਭੇਖ ਨਾਮ ਕਾਮ ਗਾ ਅਟ ਅਨਾਥੇ ਪਰਮਾਥੇ ਅਜੋਨੀ ਅਮੋਨੀ ਨ ਰਾਗੇ ਨ ਰੰਗੇ ਨ ਰੂਪੇ ਨ ਰੇਖੇ ਅਕਰਮੰਗ ਪਰਮੰਗ ਗੰਜੇ ਲੇਖੇ ਭੁਜੰਗ ਪ੍ਰਿਆਤ ਛੰਦ। ਨਮਸਲ ਪ੍ਰਣਾਮੇ ਸਮਸਲ ਪ੍ਰਣਾਸੇ ਅਗੰਜੁਲ ਅਨਾਮੇ ਸਮਸਲ ਨਿਵਾਸ ਇੰਦਰ ਕਾਮੰਗ ਵਿਭੂਤੇ ਸਮਸਲ ਸਰੂਪੇ ਕੁਕਰਮੰਗ ਪ੍ਰਣਾਸੀ ਸੁਧਰਮੰਗ ਵਿਭੂਤੇ ਸਦਾ ਸਚਦਾਨੰਦ ਸਤਰੰਗ ਪ੍ਰਣਾਸੀ ਕਰੀਮੁਲ ਗਨਿੰਦਾ ਸਮਸਲ ਨਿਵਾਸੀ ਅਜਾਇ ਵਿਭੂਤੇ ਗਜਾਇ ਗਨੀ ਮੇ ਹਰਿਅੰ ਕਰਿਅੰ ਕਰੀਮੁਲ ਰਹੀਮੇ ਚਤੁਰ ਚਕਰਵਰਤੀ ਚਤੁਰ ਚਕਰ ਭੁਗਤੇ ਸਵਯੰ ਭਵ ਸਵੰ ਸਰਵਦਾ ਸਰਵਯੁਗਤੇ ਦੁਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰ ਵਿਭੂਤੇ ਚਤੁਰ ਚਕਰ ਵਰਤੀ ਚਤੁਰ ਚਕਰ ਭੁਗਤੇ ਸਵਯੰ ਭਵ ਸਵੰ ਸਰਵਦਾ ਸਰਵਯੁਗਤੇ ਦੁਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰ ਵਿਭੂਤੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਾਂ ਪ੍ਰਸਾਦ ਸਵਈਏ ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਵਰਿਓ ਕਰ ਜੋ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਧਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਦੇਸ਼ ਕੋ ਦੇਖ ਰਹੇ ਹੋ ਮਤ ਕਉ ਨਾ ਦੇਖਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੁੰਦੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਘ ਅਨੁਭ ਅਤੰਗ ਸੁਰੰਗ ਸਵਾਰੇ ਕੋਟ ਤੁਰੰਗ ਪੁਰੰਗ ਸੇ ਕੂਦਤ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਲਿਵ ਦਨਿਆਵ ਸੀਸਨਾ ਜਾਤ ਵਿਚਾਰੇ ਏਤੇ ਭੈ ਤੋਂ ਕਹਾ ਭਾਏ ਭੁਪਤੰਦ ਕੋ ਨਾ ਗਹੇ ਪਾਏ ਵਧਾਰੇ ਜੀਤ ਸਹਿਬ ਜੀਤ ਫਰੈ ਸਭ ਦੇ ਦਿਸਾਨ ਕੋ ਬਾਦ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਿਵਿਖ ਭਵਾਨ ਕੇ ਭੂਤ ਗਾਉਣ ਕਰੈ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਧ ਕੋ ਅੰਧ ਕੇ ਧਾਮ ਸਿਧਾਰੇ ਤੀਰਥ ਨਾਨ ਦੇ ਆਦਮ ਨਾਨ ਸੰਜਮ ਨੇਮ ਅਨੇਕ ਵਸੇਖਿਆ ਵੇਦ ਵਰਾਨ ਕਦੇਵ ਗਰਾਂ ਜਮੀਨ ਜਮਾਨ ਸਵਾਨ ਕੇ ਵੇਖਿਆ ਪਵਨ ਆਹਾਰ ਜਤੀ ਜਤ ਧਾਰ ਸਭ ਸੁਚਾਰ ਹਜ਼ਾਰ ਕ ਦੇਖਿਆ ਸ੍ਰੀ ਭਗਵਾਨ ਭਜੇ ਬਿਨ ਭੂਤ ਏਕ ਰਤੀ ਬਿਨ ਏਕ ਨਾ ਲੇਖੈ ਸੁਧ ਸਿਬਾਹ ਦੁਰੰਤ ਬਸ ਸਾਸਨਾ ਦੁਰਜਾਨ ਦਲਾਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਰੇ ਨਾ ਹਲਾਂਗੇ ਤੋਰ ਅਰੀਨ ਮਰੋਰ ਮਵਾਸਨ ਮਾਤੇ ਬਤੰਗਨ ਮਾਨ ਮਲਾਂਗੇ ਸ੍ਰੀ ਭਗਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਧਾਨ ਚਲਾਂਗੇ ਵੀਰ ਬਾਰ ਵੱਡੇ ਬਰਿਆਰ ਵਿਚਾਰੇ ਸਾਰ ਕੀ ਧਾਰ ਬਛਈਆ ਤੋਰ ਦੇਸ ਮਿਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗਡਾਨ ਕੋ ਤੋੜ ਨਿਹਾਰ ਸੁਭਾ ਤਿੰਨ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚੇ ਕੇ ਅਨੇਕ ਸੁਏਕ ਦਵਈਆ ਦਾਨਵ ਦੇ ਫਰਿੰਦਨ ਸਾਜਰ ਭੂਤ ਭਿਵਿਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁੰਨ ਪ੍ਰਤਾਪਨ ਬਾੜ ਜੈਤਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸੁਮਪ੍ਰਸੰਨ ਫਿਰੈ ਜੰਗ ਸਤਰ ਸਭ ਅਵਲੋਕ ਚਪੈਂਗੇ ਮਾਨਵ ਇੰਦਰ ਗਜਿੰਦਰ ਨਰਾਤਮ ਜੌਂਤਰ ਲੋਕੋ ਰਾਜ ਕਰਾਂਗੇ ਕੋਟ ਸ਼ਨਾਨ ਗਜਾਤਕ ਦਾਨ ਅਨੇਕ ਸਵੰਬਰ ਸਾਜ ਬਰਾਂਗੇ ਬ੍ਰਹਮੇਸ਼ਰ ਬਿਸ਼ਨ ਸਚੀਪਤ ਅੰਤ ਫਸੇ ਜਮ ਫਾਸ ਪਰਾਂਗੇ ਜੇ ਨਰ ਸ੍ਰੀ ਪਦ ਕੇ ਪਾ ਸਹਿਪ ਜੇ ਨਰ ਸ੍ਰੀ ਪਤ ਕੇ ਪ੍ਰਾ ਸਹਿਪਾਗ ਤੇ ਨਰ ਫੇਰ ਨਾ ਦੇਹ ਧਰਾਂਗੇ ਕਹਾ ਭਇਓ ਜੋ ਦੋ ਲੋਚਨ ਮੂੰਦ ਕੇ ਬੈਠ ਰਿਹੋ ਭਗ ਧਿਆਨ ਲਗਾਇਓ ਨਾਥ ਫਰਿਓ ਰੇ ਸਾਸ ਸਮੁੰਦਰ ਲੋਕਿਓ ਪਰ ਲੋਕ ਗਵਾਇਓ ਬਾਸ ਕੀਓ ਬਖਿਆਨ ਸੋ ਬੈਠ ਕੇ ਐਸੇ ਐਸੇ ਸਬੈ ਸਬਿਤਾਇਓ ਸਾਜ ਕਹੂੰ ਸੁਣ ਲਿਹੋ ਸਬੈ ਜਿਨ ਪ੍ਰੇਮ ਕੀਓ ਤਿਨਹੀਂ ਪ੍ਰਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਕਰੇ ਲਟਕਾਇਓ ਕਾਹੂ ਲਖਿ ਅਬਾਚੀ ਦਿਸ਼ਾਵੇਂ ਕਹੁ ਪਿਛਾ ਕੋ ਸੀਸ ਨਿਵਾਇਓ ਕਉ ਬਦਾਨ ਕੋ ਪੂਜਤ ਹੈ ਪਾਸ ਕਉ ਬਿਰਤਾਨ ਕੋ ਪੂਜਨ ਦਾਇਓ
ਕੂਰ ਕਿਰਿਆ ਉਰਜਿਓ ਸਭ ਹੀ ਜਾਗ ਸ੍ਰੀ

ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਜੀ ਦਸਵੀਂ ਕਬੇ ਬਾਜ ਬੇਨਤੀ ਚੌਪਾਈ। ਅਮਰੀ ਕਰੋ ਹੱਦ ਰੱਛਾ, ਪੂਰਨ ਹੋਏ ਚਿਤ ਕੀ ਇੱਛਾ। ਤਬ ਚਰਨਨ ਮੰਦ ਰਹੇ ਹਮਾਰਾ ਆਪਣਾ, ਜਾਨ ਕਰੋ ਬਰਦਵਾਰਾ। ਹਮਰੇ ਦੁਸ਼ਟ ਸਬੈ ਤੁਮ ਗਾਵੋ, ਆਪ ਹਾਦੈ ਮੋਹੇ ਬਚਾਵੋ। ਸੁਖੀ ਬਸੈ ਮੋਰੋ ਪਰਵਾਰਾ, ਸੇਵਕ ਸਿੱਖ ਸਬਾਇ ਕਰਤਾਰਾ। ਮੋਰ ਅਸ਼ਾ ਨਿਜ ਕਰਦੈ ਕਰਿਆ, ਸਭ ਵੈਰਨ ਗੁਆ ਸੰਘਰਿਆ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਵਿਆਸਾ। ਤੁਮੇ ਛਾੜ ਕੋਈ ਅਵਰਨਾ ਧਿਆਉਂ, ਜੋ ਪਰ ਚਾਹੂੰ ਸੋ ਤੁਮ ਤੇ ਪਾਉਂ। ਸੇਵਕ ਸਿੱਖ ਹਮਾਰੇ ਤਾਰੀਐ, ਚੁਣ ਚੁਣ ਸਤਰ ਹਮਾਰੇ ਮਾਰੀਐ। ਆਪ ਹੱਦ ਮੁਝੇ ਉਭਰਿਆ, ਮਰਨ ਕਾਲ ਕਾ ਤਰਾਸ ਨਿਭਰਿਆ। ਉਜੋ ਸਦਾ ਹਮਾਰੇ ਪਛਾ, ਸ੍ਰੀ ਅਸਤੁਜੂ ਕਰਿਓ ਰਸ਼ਾ। ਰਾਖ ਲਿਓ ਮੋਹਿ ਰਾਖਣ ਹਾਰੇ, ਸਾਹਿਬ ਸੰਤ ਸਹਾਏ ਪਿਆਰੇ। ਦੀਨ ਬੰਦ ਦੁਸ਼ਟਨ ਕੇ ਹੰਤਾ,

ਕਾਲ ਸਭ ਜਗਤ ਬਣਾਇਓ, ਦੇਵ ਦੈਨ ਜਸ਼ਨ ਬਜਾਇਓ, ਆਦ ਅੰਤ ਇੱਕ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤੁਸੀਂ ਕੋ ਹਮਾਰੀ, ਸਗਲ ਪ੍ਰਜਾਜਨ ਆਪ ਸਵਾਰੀ, ਸਿਵਗਨ ਕੋ ਸਿਵਗਨ ਸੁਖ ਦੀਜੋ, ਸਤਰਨ ਕੋ ਪਰ ਮੋਹ ਬਦ ਕੀਓ।

ਅਨੀਲ ਅਨਾਦ ਅਸੰਭ ਤਾਕਾ ਮੂੜ ਉਚਾਰ ਦਵੇਦਾ ਜਾਗੋ ਭੇਵਨਾ ਭਾਵ ਦਵੇਦਾ ਤਾਗੋ ਕਿਰਪਾਨ ਅਨੁਮਾਨਤ ਮਹਾ ਮੂੜ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨੈ ਪਿਵ ਆਪ ਆਪਣੀ ਬੁਧੈ ਜੇਤੀ ਬਰਨਤ ਭਿੰਨ ਭਿੰਨ ਤੋਏ ਤੇਤੀ ਤੁਮਰਾ

ਆਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ। ਜਿਸ ਦੇ ਸੋ ਪਾਵੇ ਸਦਾ ਸਿਵਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਗਏ ਮਨ ਵਸਿਆ, ਬਾਜੇ ਸ਼ਬਦ ਗਨੇਰੇ ਕਾਹੇ। ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਗੁਰਬਾਨ ਕੀਤਾ ਗੁਰੂ ਬਿਠੋ। ਜਿਸ ਦੀਆਂ ਇਹ ਵਡਿਆਈਆਂ ਕਹਿ, ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ। ਵਾਜੇ ਪੰਜ ਸ਼ਬਦ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ। ਪੰਚ ਦੂਤ ਉਦਵਾਸ ਕੀਤਾ।

ਅੰਦਰੋਂ ਜਿਨਗਾ ਮੋਹ ਟੁੱਟਾ ਤਿਨਗਾ ਸ਼ਬਦ ਸੱਚਾ ਸਵਾਰਿਆ ਗਹਿ ਨਾਨਕ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਨੂੰ ਦੇਹ ਸੋਈ ਜਨ ਬਾਬੇ ਪਾਵੇ ਤਾਂ ਸੋ ਜਨ ਪਾਵੇ ਤਾਂ ਸੋ ਜਨ ਦੇਹ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਕਿ ਭਰਮ ਭੁੱਲੇ ਫਿਰੇ ਦਹਿਤ ਸਖਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭੈ ਅੰਦਰ ਮਨ ਜਿੰਨਾ ਭਾਵੇ ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰੇ ਵਾ ਕਥ ਕੀ ਕਰੇ ਕਹਾਣੀ ਕਰੇ ਕਹਾਣੀਆਂ ਕਥ ਕੇਰੀ ਕਤਵਾਰੇ ਪਾਈਐ ਤਨ ਮਨ ਧਨ ਸਭ ਸੋਮ ਗੁਰ ਕਾ ਹੁਕਮ ਮੰਨਿਆ ਪਾਈਆ ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਕਥਿਓ ਆਗਥ ਕਹਾਣੀ ਇਹ ਮਨ ਚੰਚਲਾ ਚਤੁਰਾਈ ਕਿਨ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਨੇ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੇ ਜਿਨ ਠਗਾਉਲੀ ਪਾਈਆ ਕੁਰਬਾਨ ਕੀਤਾ ਤੁਸੈ ਬਿਟੋ ਜਿਨ ਮੋਹ ਮਿੱਠਾ ਲਾਇਆ ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੁਝੇ ਦੇਖਦਾ ਚੱਲੇ ਨਾਹੀਂ ਤੇਰਾ ਨਾਲੇ ਸਾਹ ਤੇਰਾ ਚੱਲੇ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਮੁੱਲੇ ਨਾ ਕੀਤੇ ਜਿਤ ਅੰਤ ਪਛੋਤ ਆਈਐ ਸਤਿਗੁਰੂ ਕਾ ਉਪਦੇਸ਼ ਹੁਣ ਤੂੰ ਹੋਵੈ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋਂ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣ ਹੈ ਜੀ ਜਨ ਸਭ ਖੇਲ ਤੇਰਾ ਗਿਆ ਗੁਆਗ ਵਖਾਣੇ ਆਖੇ ਤਾਂ ਵੇਖੇ ਸਭ ਤੂੰ ਹੈ ਜਨ ਜਗ ਤੂੰ ਪਾਇਆ ਕਹੇ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੀ ਸੱਚਾ ਮਨ ਵਸਾਇਆ ਜੀ ਜਨ ਸਭ ਤੂੰ ਉਪਾਏ ਵੇਖ ਪਰਸਨ ਆਇਆ ਲਭ ਲੁਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਸੁਣੋ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕੇਰੀ ਬਿਖ ਮਾਰ ਚੱਲਣਾ ਲਭ ਲੁਬ ਅਹੰਕਾਰ ਤਾਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ ਕੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਰ ਹਰ ਵਾਸਨਾ ਸਮਾਣੀ ਕਹੇ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ ਜਿਉਂ ਤੂੰ ਚਲਾਏ ਤਿਵ ਚੱਲੇ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਹੈ ਤਿਵੈ ਚੱਲੇ ਜਿਨਾ ਮਾਰਗ ਪਾਵਹਿ ਕਰ ਕਿਰਪਾ ਜਿਨਾ ਮਿਲਾਏ ਹੈ ਸੇ ਹਰ ਸਦਾ ਧਿਆਵੈ ਜਿਸ ਨੂੰ ਕਥਾ ਸੁਣਾਏ ਆਪਣੇ ਸੇ ਗੁਰਦੁਆਰੇ ਸੁਖ ਪਾਵਹਿ ਕਹੇ ਨਾਨਕ ਸੱਚੇ ਸਾਹਿਬ ਜੋ ਭਾਵ ਹੈ ਤਿਵੈ ਚਲਾਵਹਿ ਇਹ ਸੋਹਿਲਾ ਸ਼ਬਦ ਸੁਭਾਵ ਸ਼ਬਦੋ ਸੁਭਾਵ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹ ਤਨਕੇ ਮਨ ਵਸਿਆ ਜਿੰਤਰੋਂ ਲਿਖਿਆ ਆਇਆ ਇੱਕ ਫਿਰੇ ਘਰੇ ਰੇ ਇਹ ਤਨ ਇਹ ਤਿਨਕੇ ਮਨ ਵਸਿਆ ਜਿੰਤਰੋਂ ਲਿਖਿਆ ਆਇਆ ਇੱਕ ਫਿਰੇ ਘਨੇਰੇ ਕਰੇ ਗੱਲਾਂ ਗੱਲੀ ਕਿਨ ਨਾ ਪਾਇਆ ਕਹੇ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂਕ ਪਵਿੱਤ ਸੰਗਤ ਸਬਾਈਆ

ਨਹੀਂ ਵਿੱਚੇ ਮਾਇਆ ਪਾਇਆ ਰਾਬ ਅਮਲਕ ਹੈ ਭੁੱਲਾਂ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿੱਚੋਂ ਰਹੇ ਬੋ ਲੋਕ ਮਿਲ ਲਾਏ ਐਸਾ ਸਤਿਗੁਰ ਜੇ ਮਿਲੈ ਤਸੁਨ ਸਿਰ ਸੌਂਪੀਐ ਵਿੱਚੋਂ ਆਪ ਜਾਏ ਜਿਸਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨ ਆਏ ਰਾਬ ਅਮਲਕ ਹੈ ਭਾਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਮਨਜਾਰਾ ਹਰ ਰਾਸ ਮੇਰੀ ਮਨ ਮਨਜਾਰਾ ਸਤਿਗੁਰ ਦੇ ਰਾਹ ਜਾਣੀ ਹਰ ਨਿਤ ਨਿਤ ਜਪਿਓ ਜੀਉ ਲਾਹ ਖਟਿਓ ਦਿਹਾਣੀ ਇਹੋ ਤਾਂ ਅੰਤ ਨਾ ਪਿਲਿਆ ਜਿਨ ਹਰਾ ਪੇ ਭਾਣਾ ਕਹੇ ਨਾਨਕ ਰਾਸ ਮੇਰੀ ਮਨ ਹੁਆ ਬੰਜਾਰਾ ਇਹ ਰਸਨਾ ਤੂੰ ਨਰਸ ਰਾਚ ਰਹੀ ਤੇਰੀ ਵਿਆਸ ਨਾ ਜਾਏ ਵਿਆਸ ਨਾ ਜਾਏ ਹੋਰ ਤਿਕਤੈ ਚਰ ਹਰਸ ਪੱਲੇ ਨਾ ਪਾਏ ਹਰਸ ਪਾਏ ਪੱਲੇ ਪੀਆ ਹਰਸ ਪਾਉਣ ਨਾ ਤ੍ਰਿਸ਼ਨਾ ਲਾ ਕੇ ਆਏ ਇਹ ਹਰਸ ਗਰਮੀ ਪਾਈ ਹੈ ਸਤਿਗੁਰ ਮਿਲਿਆ ਜਿਸ ਆਏ ਕਹੇ ਨਾਨਕ ਹੋਰ ਆਨ ਰਾਸ ਸਾ ਵੀਸਰੇ ਜਾਂ ਹਰ ਵਸੈ ਮਨ ਆਏ

ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਸਖੀਏ ਸੋਗ ਦੁਖ ਨਾ ਵਿਆਹ ਪਾਏ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾ ਪਾਏ ਅਨੰਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਅਰਸ ਭੋਗ ਹੋ ਗਏ ਨਾਨਕ ਪ੍ਰਭਾਵ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਜਗ ਮੈਂ ਆਇਆ ਗਿਆ ਕਿਆ ਤੁਤ ਕਰਮ ਕਮਾਇਆ ਕਿ ਕਰਮ ਕਮਾਇਆ ਤੁਤ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ੍ਹਾਂ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰਮਨ ਵਸਿਆ ਪੂਰਬ ਲਿਖਿਆ ਪਾਇਆ ਕਹੇ ਨਾਨਕੇ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰੂ ਸਿਉਂ ਚਲਾਇਆ ਇਹ ਨੇਤਰੋ ਮੇਰੇ ਵਰ ਤੋਂ ਮੈਂ ਜੋ ਤਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਵੀ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾ ਹਰ ਇੱਕ ਹਰ ਬਿਨ ਅਵਰ ਨਾ ਕੋਈ ਕਹੇ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਇਹ ਸਰਬਨੋ ਮੇਰੇ ਹੋ ਸਾਚੇ ਸੁਣਨਾ ਐਨੋ ਬਿਠਾਏ ਸਾਚੇ ਸੁਣਨਾ ਐਨੋ ਬਿਠਾਏ ਸਰੀਰ ਲਾਏ ਸੁਣੋ ਸਤਬਾਣੀ ਜਿਤ ਸੁਣੀ ਮੰਤਨ ਹਰਿਆ ਹੋਆ ਰਸਨਾ ਰਸ ਮਾਣੀ ਸੱਚ ਲੱਖ ਵਿਡਾਣੀ ਤਾਕੀਗਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚ ਸੁਣਨਾ

ਸਤਿਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਜਿਹੜੇ ਜੁੜ ਬੈਠੀ ਸਾਧ ਸੰਗਤ ਜੀਵਨ ਭਾਗੀ ਹੋ ਆਪ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਜੀ ਦੇ ਦਰਬਾਰ ਦੀਆਂ ਹਾਜ਼ਰੀ ਭਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਸੰਗਤਾਂ ਵੱਲੋਂ ਨਾਮ ਜਪਿਆ ਗਿਆ, ਉਪਰੰਤ ਗੁਰੂ ਮਹਾਰਾਜ ਜੀ ਨੇ ਸੁਣ ਤਖਤਾਂ ਦੇ ਵਿਰਾਜ ਮਨੁੱਖੇ ਦਰਸ਼ਨਦਾਰੀ ਬਖਸ਼ਿਸ਼ ਕੀਤੇ, ਤੁਰਕਮ ਸਰਨ ਦਰਸ਼ਨ ਕੀਤੇ। ਉਪਰੰਤ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਸੋਹਣੇ ਸਾਹਿਬ ਜੀ ਦੇ ਪਾਠ, ਪੰਜਾਂ ਬਾਣੀ ਦੇ ਨਿਤਨੇਮ ਹੋਏ ਹਨ। ਆਉਣ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ, ਭਾਈ ਭੁਪਿੰਦਰ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਾਲਾ ਕੀਰਤਨ ਜਥਾ ਕੀਰਤਨ ਰਾਹੀਂ ਜੋੜਨਗੇ, ਉਹਨਾਂ ਪਾਸੋਂ ਪਿਆਰ ਸਿਕਾ ਸਰਨ ਕਰੋ ਜੀ। ਸਾਧ ਸੰਗਤ ਜੀ, ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਅਤੇ ਹੁਣ ਉਸ ਸਮੇਂ ਦੇ ਹੋਣ ਰਹੇ ਸਮੂਹ ਸ਼ਹੀਦਾਂ ਦੀ ਯਾਦਾਂ ਵਿੱਚ ਮੰਗਲਵਾਰ ਕੱਲ੍ਹ ਨੂੰ ਸ਼ਾਮ ਨੂੰ ਵਿਸ਼ੇਸ਼ ਸਮਾਗਮ ਰੱਖੇ ਗਏ ਹਨ। ਸੁਖਮਨੀ ਸਾਹਿਬ ਜੀ ਦੇ ਪਾਠ ਅਰਦਾਸ ਸਮਾਗਮ ਰੱਖੇ ਗਏ ਹਨ। 6:45 ਅਰਦਾਸ ਹੋਵੇਗੀ, ਸੁਖਮਨੀ ਸਾਹਿਬ ਦੇ ਪਾਠ ਕੀਰਤਨ ਹੋਣਗੇ। ਆਪ ਜੀ ਨੇ ਵੱਧ ਤੋਂ ਵੱਧ ਸੰਗਤਾਂ ਨੇ ਪਰਿਵਾਰ ਨੂੰ ਹਾਜ਼ਰੀ ਅਰਦਾਸ ਸ਼ਾਮਿਲ ਹੋਣਾ ਜੀ। ਆਓ ਹੁਣ ਕੀਰਤਨ ਰਾਹੀਂ ਜੁੜਨਾ ਕਰੋ।

ਨਾਨਕ ਜੀ ਭਾਈ ਕੇ ਲਿਖਣਾ ਵੇ ਧਰਮ ਬਹਾਲਿਆ, ਉੱਥੇ ਸੱਚਾਈ ਸੱਚ ਨਿਬੜਿਆ ਚਨ ਵੱਖ ਘੜੇ ਜਜਮਾ ਲਿਆ, ਤਾਂ ਭਾਈ ਕੂੜੇ ਹਰ ਨੂੰ ਕਾਲੇ ਤੋਂ ਜਗਚਾ ਲਿਆ, ਤੇਰੇ ਨਾਇਰ ਤੇ ਜਿਨ ਗਏ ਹਾਰ ਗਏ ਸੇ ਠੱਗਣ ਵਾਲਿਆ, ਲਿਖਣਾ ਵੇ ਧਰਮ ਬਹਾਲਿਆ, ਲਿਖਣਾ ਵੇ ਧਰਮ।

ਸਦਾਇਆ ਵੱਡਾ ਹੋ ਦੁਨੀਆਦਾਰ ਗੱਲ ਸੰਗ ਘੱਤ ਚਲਾਇਆ ਅੱਗੇ ਕਰਨੀ ਕੀਰਤ ਵਾਚੀ ਆ ਪਹਿਲੇ ਥਾਂ ਪਰ ਸਮਝਾਇਆ ਥਾਉ ਨਾ ਹੋਵੇ ਪਾਉਂਦੀ ਹੁਣ ਸੁਣਿਆ ਕਹਿ ਰੁਆਇਆ ਮਨ ਅੰਧਾ ਜਨਮ ਗਵਾਇਆ ਮਨ ਅੰਧਾ ਜਨਮ।

ਸਤਿਗੁਰ ਪਾਇਆ। ਇਹ ਜੀਵ ਬੁੱਧ ਜਨਮ ਭਰਮੈ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੇਵੜਦਾ ਤਾਂ ਕੋਈ ਨਹੀਂ ਸਭ ਸੁਣਿਆ ਲੋਕ ਸਭਾਇਆ। ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ। ਜਿਨ ਸੱਚੋ ਸੱਚ ਬੁਝਾਇਆ ਜਿਨ

ਸਭ ਸਦਾ ਦੇਖਾ ਜੇ ਆਖ ਗਵਾਈਐ ਜੇ ਲੋੜੇ ਚੰਗਾ ਆਪਣਾ ਕਰ ਪੁਨਹ ਨਿਚ ਸਦਾਈਐ ਜੇ ਦਰਵਾਣਾ ਪਰ ਹਰ ਜੁਰਿਸ ਕਰੇ ਦੀ ਆਈਐ ਕੋ ਰਹਿ ਨਾ ਭਰੀਐ ਪਾਈਐ ਕੋ ਰਹਿ ਨਾ ਭਰੀਐ।

ਸਤਿਗੁਰ ਕਿਰਨ ਪਾਇਓ, ਬਿਨ ਸਤਿਗੁਰ ਕਿਰਨ ਪਾਇਆ। ਸਤਿਗੁਰ ਵਿੱਚ ਆਪ ਰੱਖਿਆ ਹੁਣ ਕਰ ਪ੍ਰਗਟ ਆਖ ਸੁਣਾਇਆ, ਸਤਿਗੁਰ ਮਿਲੇ ਸਦਾ ਮੁਕਤ ਜਿਨ ਵਿੱਚ ਮੋ ਚੁਕਾਇਆ। ਤਵੇ ਵਿਚਾਰ ਹੈ ਜਿਨ ਸੱਚੇ ਸਿਉਂ ਚਿਤ ਲਾਇਆ, ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ ਪਾਇਆ।

ਜਿਹੜੀ ਸੇਵ ਕੀਤੀ ਸੰਤੋਖੀ ਜਿਹਨੇ ਸਤ ਸੱਤ ਤਿਆ ਹੋਇਆ ਉਹਨੇ ਬੰਦੇ ਪੈਰ ਰੱਖੋ ਕਰ ਸੁਕ੍ਰਿਤ ਧਰਮ ਕਮਾਇਆ ਉਹਨੇ ਦੁਨੀਆਂ ਤੋੜੇ ਬੰਦਨਾ ਅੰਨ ਪਾਣੀ ਥੋੜਾ ਖਾਇਆ ਤੂੰ ਬਖਸ਼ਿਸ਼ ਅਗਲਾ ਨੇ।

ਸੱਚਾ ਸਾਹਿਬ ਏਕੋ ਜਿਨੇ ਸੱਚੋ ਸੱਚ ਵਰਤਾਇਆ ਜਿਸ ਤੋਂ ਦਿੱਤ ਸਮੇਰੇ ਸੱਚ ਤਤਨੀ ਸੱਚ ਕਮਾਇਆ ਸਤਿਗੁਰ ਮੇਰੇ ਸੱਚ ਪਾਇਆ ਜਿਨ ਕੇ ਹਿਰਦੇ ਸੱਚ ਵਸਾਇਆ ਮੂਰਖ ਸਤਿ ਨੂੰ ਜਾਣਦੀ ਮਨਮੁਖੀ ਜਨਮ ਗਵਾਇਆ ਵਿੱਚ ਦੁਨੀਆਂ ਕਾਹੇ ਆਇਆ ਵਿੱਚ ਦੁਨੀਆਂ ਕਾਹੇ ਆਇਆ।

ਸੁਣ ਕੀਰਤ ਗਾਵਦੇ ਨਾਨਕ ਕਰਮ ਬਾਹਰ ਦਰੋਨ ਲੈਣ ਧਾਵਦੇ ਇੱਕ ਮੂਲਾ ਬੁਜਰ ਆਪਣਾ ਹੁੰਦਾ ਗਣਾਇੰਦੇ ਹੁਣ ਤੁਹਾਡੀ ਗੰਦੀ 'ਚ ਜਾਤ ਹੋਰ ਤੁਮ ਦੱਸ ਦਿੰਦੇ ਤਿੰਨ ਮੰਗਾਂ 'ਚ ਤੁਸੀਂ ਧਿਆਨ ਦੇ ਤਿੰਨ ਮੰਗਾਂ 'ਚ ਤੁਸੀਂ ਧਿਆਨ।

ਪਿਤਾ ਦੀ ਖਾਕ ਜੀ ਮਿਹਨਤ ਮਸਤਕ ਲਾਈ ਹੈ ਕੂੜਾ ਨਾਲ ਛੱਡੀ ਹੋਏ ਕੌਣ ਅਲੱਖ ਧਿਆਈਏ ਫਾਲਤ ਵੇ ਪਾਈਏ ਜੇ ਵੇਹੀ ਕਾਰ ਘੁਮਾਈਏ ਜੇ ਹੋਵੇ ਗੌਰਵ ਲਿਖਿਆ ਤਾਂ ਧੂੜ ਦੇ ਨਾਂ ਦੀ ਪਾਈਏ ਮੱਤ ਥੋੜ੍ਹੀ ਸੇਵ ਗਵਾਈਏ ਮੱਤ ਥੋੜ੍ਹੀ ਸੇਵ।

ਨਗਰ ਜਦ ਪਾਇਆ ਤਤ ਨੇ ਕਿਸਨ ਤੇ ਆਇਆ ਇਹਨਾਂ ਜਨਤਾ ਕਿਹਾ ਬਸ ਕਿਸਨਾ ਹੈ ਤਦ ਵੇਖੀ ਜਗਤ ਪਾਇਆ ਇਕਨਾ ਨੂੰ ਤੋਂ ਮੇਲ ਹੈ ਕਾਪੋ ਤੋਂ ਦਿਖਵਾਇਆ ਗੁਰ ਕਿਰਪਾ ਦੇ ਜਾਣੇ ਜਿੱਥੇ ਤਦ ਆਪ ਬੁਝਾਇਆ ਸਹਿਜੇ ਹੀ ਸੱਚ ਸਮਾਇਆ ਸਹਿਜੇ ਹੀ ਸੱਚ ਸਮਾਇਆ।

ਆਦਰ ਮਾਰੀਐ ਜਿਹ ਕਲ ਕਰਨ ਤਵੇ ਹੁਣ ਪਚਾਰੀਐ ਐਸੀ ਕਲਾ ਨਾ ਖੇਡੇ ਜਿਤ ਦਰਗਾ ਗਿਆ ਹਾਰੀਐ ਪੜਿਆ ਤੇ ਮੀਆਂ ਵਿਚਾਰ ਅੱਗੇ ਵਿਚਾਰੀਐ ਮੋਹ ਚੱਲੇ ਸੋ ਅੱਗੇ ਮਾਰੀਐ ਮੋਹ ਚੱਲੇ।

ਸੇਵੇ ਸੁਖ ਪਾਏ ਸੋ ਸਾਹਿਬ ਸਦਾ ਸੰਭਾਲੀਏ, ਜਿਤ ਕੀ ਤਪਾਈ ਆਪਣਾ ਸਾਘਾਲ ਗੁਰੂ ਕਿਉਂ ਘਾਲੀਏ, ਮੰਦਰ ਮੂਰਖ ਕਿਸੇ ਦੇਹ ਲੰਮੀ ਨਜ਼ਰ ਨਿਹਾਲੀਏ, ਜਿਵ ਸਾਹਿਬ ਨਾਲ ਹਾਰੀ ਤੇ ਵਿਹ ਪਾਸਾ ਢਾਲੀਏ, ਕਿਛ ਲਾਹੇ ਉੱਪਰ ਕਾਲੀਏ, ਕਿਛ ਲਾਹੇ ਉੱਪਰ ਕਾਲੀਏ।

ਗੁਰੂ ਪਿਆਰੀ ਸਾਧ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ ਆਪ ਸੰਗਤਾਂ ਨੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਫ੍ਰੀ ਮਾਉਂਟ ਤੋਂ ਸ਼੍ਰਵਣ ਕੀਤੇ ਹਨ। ਆਪ ਸੰਗਤਾਂ ਨੂੰ ਕੀਰਤਨ ਸ਼੍ਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਭੁਪਿੰਦਰ ਸਿੰਘ ਜੀ, ਹਜੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਮੁੱਖ ਬਾਗ ਦੀ ਕਥਾ ਆਪ ਸੰਗਤਾਂ ਨੂੰ ਸ਼੍ਰਵਣ ਕਰਵਾ ਰਹੇ ਹਨ ਸਤਿਕਾਰਯੋਗ ਗਿਆਨੀ ਗੁਰਜੰਡ ਸਿੰਘ ਜੀ ਪਟਿਆਲੇ ਵਾਲੇ, ਉਹਨਾਂ ਪਾਸੋਂ ਸ਼੍ਰਵਣ ਕਰੀਏ ਜੀ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀਆਂ ਹਨ ਕਿ ਜੋ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾੜਲਾ, ਸੋ ਉਹਨਾਂ ਦੀ ਜੋ ਯਾਦ ਮਨਾਉਂਦਿਆਂ ਹੋਇਆ 14 ਜੁਲਾਈ ਦਿਨ ਮੰਗਲਵਾਰ ਨੂੰ, ਯਾਨੀ ਕਿ ਕੱਲ੍ਹ ਨੂੰ ਸ਼ਾਮ ਨੂੰ 3 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਜੋ ਸੰਗਤਾਂ ਨੇ ਸੰਗਤੀ ਰੂਪ ਵਿੱਚ ਜੋ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਸਾਰੇ ਥਾਵਾਂ 'ਤੇ ਹੀ ਸੁਖਮਨੀ ਸਾਹਿਬ ਦੇ ਜਾਪ ਕਰਨੇ ਹਨ, ਗੁਰੂ ਘਰ ਫ੍ਰੀ ਮੋਡ ਵਿਖੇ ਵੀ ਮੰਗਲਵਾਰ ਸ਼ਾਮ 3 ਵਜੇ ਤੋਂ ਲੈ ਕੇ 6 ਵਜੇ ਤੱਕ ਜੋ ਸੁਖਮਨੀ ਸਾਹਿਬ ਦੇ ਜਾਪ ਅਰਦਾਸ ਹੋਣੀ ਹੈ। ਆਪ ਸੰਗਤਾਂ ਨੂੰ ਬੇਨਤੀ ਹੈ, ਜਿਨ੍ਹਾਂ ਸੰਗਤਾਂ ਕੋਲ ਸਮਾਂ ਹੈ, ਆਪ ਜੀਆਂ ਨੇ ਗੁਰੂ ਘਰ ਜ਼ਰੂਰ ਹਾਜ਼ਰੀ ਲਵਾਉਣੀ ਜੀ। ਅਤੇ ਆਉਣ ਵਾਲੇ ਸ਼ਨੀਵਾਰ ਨੂੰ ਜੋ ਰਾਗ ਮਲਹਾਰ ਕੀਰਤਨ ਦਰਬਾਰ ਹੋਣੇ ਹਨ, ਜਿਸ ਵਿੱਚ ਪੰਥ ਪ੍ਰਸਿੱਧ ਕੀਰਤਨੀ ਆਪ ਸੰਗਤਾਂ ਨੂੰ ਗੁਰੂ ਜਸ ਸੁਣਾ ਕੇ ਨਿਹਾਲ ਕਰਨਗੇ। ਉਸ ਤੋਂ ਉਪਰੰਤ ਜੋ ਅਗਲੀ ਵੀਕ ਆਉਣੀ ਹੈ ਲਾਸਟ ਵਾਲੀ, ਸ਼ੁੱਕਰਵਾਰ ਸਵੇਰੇ ਅਤੇ ਸ਼ਾਮ ਨੂੰ ਜੋ ਸਾਲਾਨਾ ਸਮਾਗਮ ਰਹਿਣ ਸਭਾਈ ਖੰਡ ਕੀਰਤਨੀ ਜਥੇ ਵੱਲੋਂ ਆ ਰਹੇ ਹਨ, ਸ਼ੁੱਕਰਵਾਰ ਸਵੇਰ ਨੂੰ ਵੀ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ, ਸ਼ਾਮ ਨੂੰ ਫਿਰ ਜੋ ਸ਼ਾਮੀ 6:30 ਵਜੇ ਤੋਂ ਲੈ ਕੇ 9 ਵਜੇ ਤੱਕ ਕੀਰਤਨ ਹੋਣਗੇ, ਅਤੇ ਸ਼ਨੀਵਾਰ ਨੂੰ ਰੈਣ ਸਭਾਈ ਕੀਰਤਨ। ਸੋ ਆਪ ਸੰਗਤਾਂ ਨੇ ਇਹਨਾਂ ਸਮਾਗਮਾਂ ਵਿੱਚ ਵੱਧ ਤੋਂ ਵੱਧ ਹਾਜ਼ਰੀ ਭਰਨੀ ਜੀ। ਆਓ ਕਥਾ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸਿੰਘ ਜੀਓ, ਵੱਡਿਆਂ ਭਾਗਾਂ ਵਾਲੇ ਹਾਂ, ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੇ ਕੀਮਤੀ ਸਮੇਂ ਨੂੰ ਸਫਲ ਬਣਾ ਰਹੇ ਹਾਂ। ਕਲਯੁਗ ਦੇ ਭਿਆਨਕ ਸਮੇਂ ਦੇ ਅੰਦਰ ਸਾਧ ਸੰਗਤ ਜੀ ਮਹਾਰਾਜ ਜੀ ਦੀ ਬਾਣੀ

ਇਹ ਕਿਸੇ ਨੂੰ ਹਾਸਲ ਹੋ ਜਾਣਾ ਬੜੇ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਹਰ ਕਿਸੇ ਨੂੰ ਇਹ ਦਾਤਾਂ ਹਾਸਲ ਨਹੀਂ ਹੁੰਦੀਆਂ। ਬੰਦਾ ਸੋਚੇ ਵੀ ਹਰ ਬੰਦੇ ਨੂੰ ਹੀ ਪ੍ਰੇਮ ਮਿਲ ਜਾਏਗਾ, ਭਾਵਨਾ ਮਿਲ ਜਾਏਗੀ, ਨਹੀਂ। ਭਾਵਨਾ, ਅਦਬ, ਸ਼ਰਧਾ, ਸਤਿਕਾਰ ਤੇ ਪ੍ਰੇਮ ਮਸਤਕ ਦੇ ਬਹੁਤ ਚੰਗੇ ਭਾਗ ਹੋਣ ਤਾਂ ਜਾ ਕੇ ਕਿਸੇ ਦੀ ਝੋਲੀ ਚ ਪੈਂਦਾ ਹੈ। ਔਰ ਜਿਹਦੀ ਝੋਲੀ ਚ ਪੈ ਜਾਏ ਉਹਦਾ ਬੇੜਾ ਬੰਨੇ ਲੱਗ ਜਾਂਦਾ ਹੈ। ਅੱਜ ਦੇ ਸ਼ਬਦ ਦੇ ਅੰਦਰ

ਉਹਦਾ ਮਨ ਕਿਤੇ ਵਿਕਾਰੀ ਹੀ ਹੁੰਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਓ ਮਹਾਰਾਜ ਜੀ ਤੋਂ ਪਾਵਨ ਉਪਦੇਸ਼ ਸ਼੍ਰਵਣ ਕਰਦੇ ਹਾਂ। ਸਾਰੀ ਸੰਗਤ ਚਿੱਤ ਬਿਰਤੀਆਂ ਨੂੰ ਪੂਰੇ ਇਕਾਗਰ, ਰਸਨਾ ਦੀ ਪਵਿੱਤਰਤਾ

ਅਖਾੜੀ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਅੰਮ੍ਰਿਤਮਈ ਦਾਤ ਬਖਸ਼ ਰਹੇ ਨੇ।

ਕਿਹਾ ਹੁੰਦਾ ਨਾ, ਉਹ ਵਾਹਿਗੁਰੂ ਦੇ ਗੁਣ ਗਾਉਂਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜ਼ੁਬਾਨ ਨੂੰ ਵਰਤਦਾ ਉਹ ਕਾਹਦੇ ਲਈ? ਨਿੰਦਿਆ ਲਈ ਨਹੀਂ, ਮਾੜੇ ਬਚਨਾਂ ਲਈ ਨਹੀਂ, ਸੰਸਾਰ ਲਈ ਨਹੀਂ। ਕਾਹਦੇ ਲਈ? ਕਹਿੰਦੇ ਰੱਬ ਦੇ ਨਾਮ ਲਈ। ਆਖੋ ਸਤਨਾਮ ਸ੍ਰੀ ਵਾਹਿਗੁਰੂ।

ਗੱਲ ਚਰੰਗੇ ਬੰਦੇ ਦੀ ਵੀ ਉਨੀ ਹੀ ਜਾਂਦੀ। ਇੱਕ ਬੰਦਾ ਵਾਹਿਗੁਰੂ ਵਾਹਿਗੁਰੂ ਕਰਕੇ ਉਦਾਹਾ ਲੈ ਲੈਂਦਾ, ਇੱਕ ਬੰਦਾ ਨਿੰਦਿਆ ਕਰਕੇ ਆਪਣਾ ਜਨਮ ਵਿਗਾੜ ਦਿੰਦਾ। ਮਹਾਰਾਜ ਜੀ ਕਹਿੰਦੇ ਯਾਦ ਰੱਖਿਓ, ਆ ਜਿਹੜੇ ਨਿੰਦਕ ਜੇ ਲੋਕ ਹੁੰਦੇ ਆ ਨਾ, ਜੇ ਤੁਹਾਡੀ ਨਿੰਦਿਆ ਕਰਨ ਲੱਗ ਪੈਣ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਵੀ ਇੱਕ ਤਾਂ ਕੋਈ ਨਿੰਦਕ ਕਿਸੇ ਦੀ ਨਿੰਦਿਆ ਕਰਦਾ ਉਦੋਂ ਗੱਲ ਹੋਰ ਹੁੰਦੀ ਹੈ, ਜਦੋਂ ਕੋਈ ਸਾਨੂੰ ਪਤਾ ਚੱਲਦਾ ਵੀ ਸਾਡੀ ਨਿੰਦਿਆ ਕਰ, ਉਦੋਂ ਹਰ ਸੁਭਾਅ ਮਨੁੱਖ ਦਾ ਇੱਦਾਂ ਦਾ ਬਣਿਆ ਵੀ ਮਨੁੱਖ ਨਾ ਸੁਣਦਾ ਹੈ ਨਾ ਸਹਾਰਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਨੁੱਖ ਨਾ ਸੁਣੇ ਨਾ ਸਹਾਰੇ, ਲੜਾਈ ਝਗੜੇ ਕਿੰਨਾ ਕੁਛ ਹੋ ਜਾਂਦਾ, ਤੂੰ ਮੇਰੇ ਬਾਰੇ ਆਹ ਗੱਲ ਕੀਤੀ ਹੈ। ਔਰ ਕਈ ਵਾਰ ਕਿਸੇ ਘਰ ਦੇ ਮੁਖੀ ਨੂੰ ਕੰਨਾਂ ਦਾ ਕੱਚਾ ਦੇਖ ਕੇ ਝੂਠੀ ਨਿੰਦਿਆ ਵੀ ਲੋਕ ਕਰ ਜਾਂਦੇ, ਕਿਸੇ ਦੇ ਪਰਿਵਾਰ ਚ ਕਲਾ ਪਾਉਣ ਲਈ, ਕਲੇਸ਼ ਪਾਉਣ ਲਈ। ਹੋਇਆ ਨਹੀਂ ਹੁੰਦਾ ਕੁਛ ਜੋ ਅੱਗੇ ਦਿਖਾ ਦਿੰਦੇ। ਮਹਾਰਾਜ ਜੀ ਕਹਿੰਦੇ ਆ ਇਸ ਕਰਕੇ ਭਾਈ ਨਿੰਦਕ ਬੜਾ ਬੁਰਾ ਹੁੰਦਾ, ਔਰ ਖਿਆਲ ਰੱਖਿਓ ਤੁਸੀਂ ਨਾਮ ਜਪਦੇ ਹੋ, ਤੁਹਾਡੀ ਨਾਮ ਜਪਦਿਆਂ ਦੀ ਨਿੰਦਿਆ ਕਰਨ ਲੱਗ ਪਵੇ, ਘਬਰਾਉਣਾ ਨਹੀਂ ਬਿਲਕੁਲ ਵੀ। ਤੁਸੀਂ ਕਹਿਣਾ ਸੀ ਗੁਰੂ ਦੇ ਰੰਗ ਚ, ਗੁਰੂ ਦੇ ਪ੍ਰੇਮ ਚ,

ਨਿੰਦਕ ਕਵੇ ਗੁਰੂ ਨੇ ਕੀ ਦੇ ਦੇਣਾ। ਉਦੋਂ ਭਾਵਨਾ ਵਾਲੇ ਸਿੱਖ ਦਾ ਹੀ ਸਵਾਲ ਹੋਣਾ ਚਾਹੀਦਾ, ਇਹੀ ਜਵਾਬ ਹੋਣਾ ਚਾਹੀਦਾ ਜੋ ਮੇਰਾ ਸਤਿਗੁਰੂ ਦੇ ਸਕਦਾ। ਦੁਨੀਆਂ ਤੇ ਕਿਸੇ ਚ ਤਾਕਤ ਹੀ ਨਹੀਂ ਹੈ ਦੇ। ਹੁਣ ਕੀਰਤਨੀ ਜਥੇ ਜੋ ਨੇ ਜਦੋਂ ਸਾਡੇ ਘਰਾਂ ਚ ਕੋਈ ਫੰਕਸ਼ਨ ਹੁੰਦਾ ਅਸੀਂ ਉਹਨਾਂ ਨੂੰ ਅਦਬ ਲਈ ਕੀਰਤਨ ਦੇ ਸਤਿਕਾਰ ਲਈ ਜਿਹੜੀ ਥੋੜੀ ਭੇਟਾ ਹੁੰਦੀ ਉਹ ਦੇਣ ਤੋਂ ਵੀ ਕਿਨਾਰਾ ਕਰਦੇ ਆ ਵੀ ਦੇ ਕੇ ਰਾਜ਼ੀ ਨਹੀਂ ਹੁੰਦੇ ਤੇ ਸ਼ਾਮ ਨੂੰ ਉਹੀ ਲੋਕ ਲੱਖਾਂ ਰੁਪਏ ਖਰਚ ਕੇ ਸੱਭਿਆਚਾਰ ਦੇ ਨਾਮ ਤੇ ਸਿੱਖ ਸੱਭਿਅਤਾ ਦਾ ਨਾਸ਼ ਕਰਾ ਰਹੇ ਹੁੰਦੇ। ਸੋ ਇਸ ਕਰਕੇ ਬੇਨਤੀ ਕਰੀ ਦੀ ਇਹ ਵੀ ਸਿੱਖੋ ਆਪਾਂ ਭੇਟਾਂ ਨਹੀਂ ਦੇ ਸਕਦੇ, ਨਾ ਕਥਾ ਦੀ ਦੇ ਸਕੀਏ ਨਾ ਕੀਰਤਨ ਦੀ ਦੇ ਸਕੀਏ ਨਾ ਜਿਹੜੇ ਮਹਾਰਾਜ ਦੇ ਤਾਂਬਿਆਂ ਬੈਠ ਕੇ ਬਾਣੀ ਸੁਣਾਉਂਦੇ ਆ ਉਹਨਾਂ ਦੀ ਦੇ ਸਕੀਏ। ਇਹ ਗੱਲਾਂ ਖਿਆਲ ਚ ਰੱਖੀਏ ਜਿਹਨ ਚ, ਫਿਰ ਇੱਕ ਦਿਨ ਮਹਾਰਾਜ ਦੀ ਕਿਰਪਾ ਜ਼ਰੂਰ ਹੋ ਜਾਂਦੀ। ਸੋ ਸਾਧ ਸੰਗਤ ਜੀ ਜੇ ਕੋਈ ਸਮਰੱਥਾ ਗੁਰੂ ਕਾ ਸਿੱਖ ਰੱਖਦਾ ਹੈ ਉਹਨੂੰ ਕੀਰਤਨ ਦਾ ਸਤਿਕਾਰ ਜਿਹੜਾ ਨਾ ਉਹ ਖੁੱਲ੍ਹ ਦਿਲੀ ਨਾਲ ਕਰਨਾ ਚਾਹੀਦਾ ਹੈ। ਇਸੇ ਤਰ੍ਹਾਂ ਗੁਰੂ ਸਾਹਿਬ ਦੇ ਵਜ਼ੀਰਾਂ ਦਾ, ਪ੍ਰਚਾਰਕਾਂ ਦਾ। ਰਹੀ ਗੱਲ ਮੁੱਲ ਦੀ, ਭੇਟਾ ਦੀ, ਬਾਣੀ ਦੀ ਭੇਟਾ ਗੁਰੂ ਰਾਮਦਾਸ ਤੋਂ ਬਿਨਾਂ ਨਹੀਂ ਕੋਈ ਦੇ ਸਕਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੇ ਆਪਾਂ ਕਹੀਏ ਨਾ ਵੀ ਅਸੀਂ ਭੇਟਾ ਦੇ ਸਕਦੇ ਹਾਂ ਜੀ, ਨਹੀਂ, ਇੱਕ ਅੱਖਰ ਦੀ ਭੇਟਾ ਨਹੀਂ ਅਸੀਂ ਦੇ ਸਕਦੇ। ਇਹਦੀ ਭੇਟਾ ਦੇ ਸਕਦੇ ਨੇ ਸਤਿਗੁਰੂ, ਬਸ ਹੋਰ ਕੋਈ ਨਹੀਂ ਦੇ ਸਕਦਾ। ਹੁਣ ਸਤਿਗੁਰੂ ਸਰਬ ਕਲਾ ਸਮਰੱਥ ਨੇ। ਮਹਾਰਾਜ ਜੀ ਕਹਿੰਦੇ ਅਸੀਂ ਤੁਹਾਨੂੰ ਆਪਣੇ ਨਾਮ ਜਪਣ ਦਾ ਗੁਣ ਦਿੱਤਾ ਹੈ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾ। ਗੁਰਮੁਖਾਂ ਨਾਮ ਜਪਦੇ ਦੀ ਤੇਰੀ ਕੋਈ ਨਿੰਦਿਆ ਕਰਨ ਲੱਗ ਪਵੇ, ਐਵੇਂ ਨਾ ਬਹਿਕਾਵੇ ਚ ਆ ਕੇ ਕਕਾਰ ਲਾ ਦੇਵੇ ਕਿ ਮੇਰੀ ਤਾਂ ਨਿੰਦਿਆ ਬੜੀ ਹੁੰਦੀ ਆ, ਇਹਦੇ ਨਾਲੋਂ ਤਾਂ ਮੈਂ ਇੱਦਾਂ ਹੀ ਚੰਗਾ। ਮਹਾਰਾਜ ਜੀ ਕਹਿੰਦੇ ਨਹੀਂ ਗੁਰਮੁਖੋ, ਤੁਸੀਂ ਬਹੁਤਿਆਂ ਨਾਲੋਂ ਬਹੁਤ ਚੰਗੇ ਹੋ ਜਿਹੜੇ ਨਾਮ ਜਪਦੇ ਹੋ, ਨਿਤਨੇਮ ਕਰਦੇ ਹੋ, ਭਜਨ ਕਰਦੇ ਹੋ, ਬੰਦਗੀ ਕਰਦੇ, ਕੋਈ ਨਿੰਦਿਆ ਕਰੀ ਚੱਲੇ ਤੁਸੀਂ ਆਪਣਾ ਗੁਣ ਨਹੀਂ ਗਵਾਉਣਾ। ਬੜਾ ਵੱਡਾ ਗੁਣ ਹੈ, ਨਹੀਂ ਮਿਲਦਾ, ਬੜੀ ਦੁਨੀਆ ਤਰਸਦੀ ਹੈ ਇਸ ਗੁਣ ਨੂੰ, ਨਹੀਂ ਮਿਲਦਾ। ਜਿਹਨੂੰ ਮਿਲ ਗਿਆ ਉਹ ਸਾਂਭ ਕੇ ਰੱਖੇ, ਰਹਾ ਵਿਸ਼ਰਾਮ ਦੇ ਕੇ ਮਹਾਰਾਜ ਸਾਹਿਬ ਜੀ ਅੱਗੇ ਬਚਨ ਕਰਦੇ।

ਪੂਰੇ ਸ਼ਬਦ ਚ ਮਹਾਰਾਜ ਜੀ ਭਾਣਾ ਹੀ ਸਿਖਾ ਰਹੇ ਸਨ। ਜਿਹੜਾ ਪਹਿਲਾ ਬਚਨ ਵੀ ਮਹਾਰਾਜ ਜੀ ਨੇ ਕੀਤਾ ਹੈ ਉਹ ਵੀ ਭਾਣਾ ਹੀ ਹੈ ਵੀ ਜੇ ਤੁਸੀਂ ਨਾਮ ਜਪਦੇ ਹੋ ਤੁਹਾਡੀ ਕੋਈ ਨਿੰਦਿਆ ਕਰਨ ਲੱਗ ਪੈਂਦਾ, ਤੁਸੀਂ ਨਿੰਦਿਆ ਸੁਣ ਕੇ ਨਾਮ ਜਪਣਾ ਨਹੀਂ ਛੱਡ ਦੇਣਾ, ਸੇਵਾ ਸਿਮਰਨ ਪਰਉਪਕਾਰ ਨਹੀਂ ਛੱਡ ਦੇਣਾ, ਡੋਲ ਨਹੀਂ ਜਾਣਾ, ਰਜਾ ਚ ਰਹਿਣਾ ਸਾਡੀ ਚ ਪਾਣਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਗੇ ਮਹਾਰਾਜ ਜੀ ਕਹਿੰਦੇ ਆ ਰਹਾਉ ਤੋਂ ਬਾਅਦ ਜੋ ਕਿਛ ਕਰੇ ਸੋ ਆਪੇ ਸਵਾਮੀ ਹਰ ਆਪੇ ਕਾਰ ਕਮਾ। ਕਹਿੰਦੇ ਇਹ ਸੋਚ ਲਿਓ, ਅਨੁਭਵ ਕਰ ਲਿਓ ਵੀ ਜੋ ਵੀ ਕਰਦਾ ਵਾਹਿਗੁਰੂ ਹੀ ਕਰਦਾ ਹੈ, ਜੋ ਕਰਾਉਂਦਾ ਉਹ ਵਾਹਿਗੁਰੂ ਹੀ ਕਰਾਉਂਦਾ ਹੈ, ਹਰ ਆਪੇ ਹੀ ਮਤ ਦੇਵੈ ਸਵਾਮੀ, ਹਰ ਆਪੇ ਝਗ ਬੋਲ ਬੁਲਾਉਂਦਾ, ਆਪੇ ਮਤ ਦਿੰਦਾ ਹੋ ਆਪੇ ਬੋਲਣ ਲਾ ਦਿੰਦਾ।

ਬਖਸ਼ਿਆ ਵੀ ਉਹਨੇ ਸਿਰਫ ਨਿੰਦਿਆ ਲਈ ਤਤਪਰ ਹੋਣਾ। ਫਿਰ ਹੋ ਰਵੇ ਕਿਉਂ? ਕਿਉਂਕਿ ਉਹਦੇ ਕਰਮ, ਉਹਦੇ ਅੰਦਰ ਦੇ ਸੰਸਕਾਰ ਉਹਨੂੰ ਵਾਰ ਵਾਰ ਪ੍ਰੇਰਿਤ ਕਰ ਰਹੇ ਨਿੰਦਿਆ ਕਰਨ ਦੇ ਲਈ, ਤੇ ਉਹ ਕਰ ਰਿਹਾ। ਹੁਣ ਉਹਦੇ ਕਰਦੇ ਦੇ ਵਿੱਚ ਨਿੰਦਿਆ, ਇਹ ਚੀਜ਼ ਦੇਖੇ ਸਿੱਖ, ਜੋ ਕੁਛ ਕਰੇ ਸੋ ਆਪੇ ਸਵਾਮੀ, ਹਰੇ ਆਪੇ ਕਾਰ ਕਮਾਵੇ। ਮਹਾਰਾਜ ਜੋ ਕੁਛ ਵੀ ਕਰਦੇ ਹੋ ਤੁਸੀਂ ਵੀ ਕਰਦੇ ਹੋ, ਜੋ ਕਰਾਉਂਦੇ ਹੋ ਤੁਸੀਂ ਕਰਾਉਂਦੇ ਹੋ, ਮਤ ਵੀ ਤੁਸੀਂ ਦਿੰਦੇ ਹੋ ਔਰ ਬੋਲ ਵੀ ਤੁਸੀਂ ਬੁਲਾਉਂਦੇ ਹੋ। ਜਦੋਂ ਸਿੱਖ ਵਾਹਿਗੁਰੂ ਦੀ ਰਜ਼ਾ ਚ ਆ ਜਾਂਦਾ ਹੈ ਨਾ, ਉਦੋਂ ਉਹਦੀ ਅਵਸਥਾ ਹੋਰ ਵੀ ਉੱਚੀ ਹੋ ਜਾਂਦੀ ਹੈ। ਤੇ ਇਹਦੀ ਪਛਾਣ ਕੀ ਹੈ ਵੀ ਅਵਸਥਾ ਜਿਹੜੀ ਆ ਹੋਰ ਉੱਚੀ ਹੁੰਦੀ ਹੈ? ਇਹਦੀ ਪਛਾਣ ਇਹ ਹੈ ਵੀ ਪਹਿਲਾਂ ਜਦੋਂ ਬੰਦਾ ਬੰਦਗੀ ਕਰਨ ਲੱਗਦਾ, ਆਪਾਂ ਕੋਸ਼ਿਸ਼ ਕਰਦੇ ਹੁੰਦੇ ਹਾਂ ਸਾਧ ਸੰਗਤ ਜੀ ਵੀ ਜੋ ਸ਼ਬਦ ਦੀ ਵਿਆਖਿਆ ਚੱਲ ਰਹੀ ਹੈ ਉੱਥੇ ਰਹਿ ਕੇ ਉਹ ਜੋ ਪੰਕਤੀਆਂ ਬਚਨ ਕਹਿ ਰਹੀਆਂ ਨੇ ਕਈ ਵਾਰ ਵੀ ਰਿਪੀਟ ਕਰੀਦਾ, ਜੋ ਇੱਥੇ ਛੁਪਿਆ ਪਿਆ ਉਹਨੂੰ ਲੱਭੀਏ ਵਿੱਚੋਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਾਣੀ ਦੇ ਸ਼ਬਦ ਚ ਬਹੁਤ ਕੁਛ ਛੁਪਿਆ ਪਿਆ ਹੁੰਦਾ, ਜਿੰਨਾ ਕੁ ਮਹਾਰਾਜ ਜੀ ਮਦਦ ਕਰਦੇ ਆ, ਸਿਰ ਤੇ ਹੱਥ ਰੱਖਦੇ ਆ, ਉਨਾ ਕੁ ਆਪਾਂ ਲੱਭਣ ਦੀ ਕੋਸ਼ਿਸ਼ ਕਰੀ ਦੀ ਹੈ ਸ਼ਬਦ ਦੇ ਵਿੱਚੋਂ। ਤੇ ਉਨਾ ਕੁ ਮਹਾਰਾਜ ਦੇ ਵੀ ਦਿੰਦੇ ਆ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੋ ਮਹਾਰਾਜ ਜੀ ਕਹਿੰਦੇ ਭਾਈ ਜਦੋਂ ਸ਼ੁਰੂਆਤ ਹੁੰਦੀ ਹੈ ਕਿਸੇ ਦੀ, ਉਦੋਂ ਦੇ ਮਨ ਚ ਭਾਵ ਹੁੰਦਾ ਮੇਰੀ ਹਰ ਬੰਦਾ ਤਾਰੀਫ ਕਰੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਕੋਈ ਬੰਦਾ ਨਵਾਂ ਅੰਮ੍ਰਿਤ ਛਕਦਾ ਹੈ,

ਇਹੋ ਜਿਹਾ ਵਿਚਾਰਾਂ ਦਾ ਤੂਫਾਨ ਹੁੰਦਾ ਕਿ ਬੰਦੇ ਨੂੰ ਐਂ ਲੱਗਦਾ ਵੀ ਮੈਂ ਇਕੱਲਾ ਹੀ ਸਾਰੀ ਦੁਨੀਆਂ ਨੂੰ ਬਦਲ ਦੂੰਗਾ। ਆਖੋ ਸਤਨਾਮ। ਫਿਰ ਹੌਲੀ ਹੌਲੀ ਜਦੋਂ ਐਕਸਪੀਰੀਅੰਸ ਹੁੰਦਾ, ਤਜਰਬਾ ਹੁੰਦਾ, ਧੱਕੇ ਤੁੱਕੇ ਖਾਂਦਾ ਥੋੜ੍ਹੇ ਬਹੁਤੇ, ਫਿਰ ਉਹਨੂੰ ਸਮਝ ਆਉਂਦੀ ਹੈ ਦੁਨੀਆ ਇਹ ਤਾਂ ਵੱਡੇ ਵੱਡੇ ਅਵਤਾਰ ਆਏ ਆ, ਵੱਡੇ ਵੱਡੇ ਪੈਗੰਬਰ ਆਏ ਆ, ਮਹਾਂਪੁਰਸ਼ ਆਏ ਆ, ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਆਪ ਆਏ ਆ, ਤੇ ਤਾਂ ਫਿਰ ਦੁਨੀਆ ਉੱਥੇ ਜਿੱਥੇ ਖਲੋਤੀ ਹੈ। ਤੇ ਇਹਦਾ ਕੁਛ ਨਹੀਂ ਬਣਿਆ, ਕਿਉਂ? ਕਿਉਂਕਿ ਜਿਹਦੇ ਲੜ ਲੱਗੇ ਸੀ ਉਹਦੇ ਲੜ ਦਿਲੋਂ ਨਹੀਂ ਲੱਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਨ ਹੋਰ, ਮੁੱਖ ਹੋਰ ਰੱਖੇ। ਮਹਾਰਾਜ ਜੀ ਕਹਿੰਦੇ ਫਿਰ ਡੋਲ ਗਏ ਹੌਲੀ ਹੌਲੀ ਹੌਲੀ ਹੌਲੀ। ਪਹਿਲਾਂ ਬੜੀ ਬੰਦੇ ਨੂੰ ਉਤਸੁਕਤਾ ਹੁੰਦੀ ਹੈ, ਹੌਲੀ ਹੌਲੀ ਜਿੱਥੇ ਕੁ ਤੋਂ ਚੱਲਿਆ ਹੁੰਦਾ ਉੱਥੇ ਫੇਰ ਆ ਜਾਂਦਾ, ਤਾਂ ਬੰਦਾ ਪਿੱਛੇ ਰਹਿ ਜਾਂਦਾ, ਫਿਰ ਤਾਂ ਬਖਸ਼ਿਸ਼ਾਂ ਤੋਂ ਵਾਂਝਾ ਰਹਿ ਜਾਂਦਾ। ਜੇ ਥੋੜਾ ਜਿਹਾ ਇੱਥੋਂ ਉੱਠੇ, ਥੋੜਾ ਜਿਹਾ ਅਭਿਆਸੀ ਹੋ ਜਾਏ, ਨਿਤਨੇਮੀ ਹੋ ਜਾਏ, ਕਹਿੰਦੇ ਫਿਰ ਉਹ ਨਿੰਦਿਆ ਚ ਫਸ ਜਾਂਦਾ। ਕਿਉਂ ਸੁਣਨੀ ਹੁੰਦੀ, ਕਿਉਂ ਨਹੀਂ ਸੁਣ ਹੁੰਦੀ? ਜਰ ਨਹੀਂ ਹੁੰਦੀ, ਜੇਰਾ ਨਹੀਂ ਹੁੰਦਾ, ਜਿਗਰਾ। ਜਰ ਵੀ ਉਹੀ ਹੋ ਸਕਦਾ ਜਿਹਦੇ ਅੰਦਰ ਜਿਗਰਾ ਹੋਵੇ। ਜਿਗਰੇ ਤਾਂ ਖਤਮ ਹੋਏ ਪਏ ਆ, ਖਾਲੀ ਹੋਏ ਪਏ ਆ। ਜਰਨਾ ਕੀ ਹੈ? ਮਾਫ ਕਰਨਾ। ਹੁਣ ਦੁਨੀਆਂ ਚ ਆਪਾਂ ਦੇਖਦੇ ਹੀ ਹਾਂ, ਚਾਹੇ ਕੋਈ ਝੂਠੀ ਗੱਲ ਹੀ ਕਰ ਦੇਵੇ ਕਿਸੇ ਬਾਰੇ, ਲੋਕਾਂ ਨੂੰ ਪਚਦੀ ਨਹੀਂ। ਉਹੀ ਜਣੇ ਖਣੇ ਗਾਣੀ ਸ਼ੁਰੂ ਕਰ ਦਿੰਦਾ ਬੰਦਾ। ਸੋ ਅੰਦਰ ਦਾ ਭਾਂਡਾ ਢਾਂਚਾ ਕੱਚਾ ਹੋਣ ਕਰਕੇ ਉਹ ਨਿੰਦਿਆ ਚੁੜ ਜਾਂਦਾ। ਮਹਾਰਾਜ ਜੀ ਕਹਿੰਦੇ ਇਸ ਕਰਕੇ ਭਾਈ ਭਾਂਡਾ ਪੱਕਾ ਬਣਾਓ ਆਪਣਾ। ਜੇ ਕੋਈ ਨਿੰਦਿਆ ਕਰਦਾ ਕਰੀ ਜਾਵੇ, ਉਦੋਂ ਇਹ ਸੋਚਿਆ ਕਰੋ ਜੋ ਵਾਹਿਗੁਰੂ ਬੁਲਾਉਂਦੇ ਨੇ ਉਹ ਬੋਲਦਾ ਹੈ। ਹੁਣ ਇੱਥੇ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਨਿੰਦਕ ਨੂੰ ਸਜ਼ਾ ਨਹੀਂ ਮਿਲਣੀ, ਕਿਉਂਕਿ ਪ੍ਰੋਬਲਮ ਇਹ ਆ ਜਾਂਦੀ ਹੈ ਜਦੋਂ ਅਸੀਂ ਕਈ ਵਾਰ ਪ੍ਰੇਮ ਚ ਭਿੱਜੇ ਹੁੰਦੇ ਹਾਂ, ਜ਼ਿਆਦਾ ਇੱਕ ਪੱਖ ਦੀ ਵਿਚਾਰ ਕਰ ਜਾਂਦੇ ਹਾਂ, ਦੂਜਾ ਪੱਖ ਛਿਪਿਆ ਰਹਿ ਜਾਂਦਾ। ਕਈ ਵਾਰ ਬੰਦਾ ਸੋਚ ਲੈਂਦਾ ਵੀ ਸ਼ਾਇਦ, ਜਿਵੇਂ ਜਦੋਂ ਅਸੀਂ ਕਿਹਾ ਵੀ ਜਿਹੋ ਜਿਹੀ ਵਾਹਿਗੁਰੂ ਤੂੰ ਮੱਤ ਦਿੱਤੀ, ਉਹੋ ਜਿਹਾ ਜ਼ੁਲਮ ਕਰਨ ਵਾਲਿਆਂ ਨੇ ਜ਼ੁਲਮ ਕੀਤਾ।

ਜਿਹੋ ਜਿਹੀ ਮੱਤ ਦਿੱਤੀ ਸੀ ਉਹੋ ਜਿਹਾ ਔਰੰਗਜ਼ੇਬ ਨੇ ਜੇ ਅਸੀਂ ਕਹੀਏ ਜ਼ੁਲਮ ਕੀਤਾ ਹੈ ਤਾਂ ਇਹ ਗੱਲ ਪੱਲੇ ਨਹੀਂ ਪੈਂਦੀ। ਔਰੰਗਜ਼ੇਬ ਉਹ ਜਵਾਨੀ ਕੁਰਾਨ ਸ਼ਰੀਫ ਕੰਡ ਸੀ ਉਹਨੂੰ ਇਸਲਾਮ ਦੇ ਇੱਕ ਇੱਕ ਨੁਕਤੇ ਦਾ ਬਰੀਕੀ ਤੋਂ ਵਿਦਵਾਨ ਸੀ ਉਹ ਇੱਕ ਇੱਕ ਨੁਕਤੇ ਦਾ ਹਰ ਵਿਧੀ ਵਿਧਾਨ ਦਾ ਉਹਨੂੰ ਪਤਾ ਸੀ ਹਰ ਕਰਮ ਦੀ ਸਜ਼ਾ ਦਾ ਜਿਹੜੀ ਜਿਹੜੀ ਇਸਲਾਮ ਤੈਅ ਕਰਦਾ ਉਹਨੂੰ ਸਭ ਪਤਾ ਸੀ ਪਰ ਫਿਰ ਵੀ ਸਭ ਤੋਂ ਉਲਟ ਗਿਆ ਆਪਣੇ ਜ਼ਮੀਰ ਤੋਂ ਇਖਲਾਕ ਤੋਂ ਗੈਰਤ ਤੋਂ ਧਰਮ ਤੋਂ ਸਭ ਕਰ ਸਕਦਾ।

ਸੁਣਾਉਣ ਦਾ ਮਤਲਬ ਇਹੀ ਹੈ ਵੀ ਇਹ ਨਹੀਂ ਨਿੰਦਕ ਛੁੱਟ ਜਾਏਗਾ। ਜੇ ਸਾਡੀ ਬਿਰਤੀ ਇਹ ਹੈ, ਜੇ ਗੁਰੂ ਅਰਜਨ ਦੇਵ ਜੀ ਦੀ ਬਿਰਤੀ ਇਹ ਹੈ ਵੀ ਤੇਰਾ ਕੀ ਆ ਮਿੱਠਾ ਲੱਗਿਆ, ਹਰਨਾਮ ਪਦਾਰਥ ਨਾਨਕ ਮੰਗ, ਉਲਾਹ ਨੂੰ ਮੈਂ ਕਾਹੂ ਨਾ ਦਿਓ, ਮਨ ਮਿੱਠ ਤੁਹਾਰੂ ਕੀਓ। ਜੇ ਗੁਰੂ ਅਰਜਨ ਦੇਵ ਜੀ ਦੀ ਬਿਰਤੀ ਇਹ ਹੈ ਨਾ ਵੀ ਮਹਾਰਾਜ ਤੇਰਾ ਕੀਤਾ ਮਿੱਠਾ ਲੱਗਦਾ, ਤੇ ਫਿਰ ਇਹਦਾ ਮਤਲਬ ਇਹ ਨਹੀਂ ਕਿ ਚੰਦੂ ਗੁਨਾਹਗਾਰ ਨਹੀਂ ਹੈ, ਚੰਦੂ ਨੂੰ ਕੋਈ ਸਜ਼ਾ ਨਹੀਂ ਮਿਲੇਗੀ, ਇਹ ਮਤਲਬ ਨਹੀਂ। ਤੇ ਛੇਵੇਂ ਪਾਤਸ਼ਾਹ ਨੇ ਜਦੋਂ ਦੋ ਤਲਵਾਰਾਂ ਧਾਰਨ ਕੀਤੀਆਂ, ਇੱਕ ਮੀਰੀ ਦੀ ਔਰ ਇੱਕ ਪੀਰੀ ਦੀ, ਉਹਨਾਂ ਨੂੰ ਧਾਰਨ ਕਰਨ ਤੋਂ ਪਹਿਲਾਂ ਹੀ ਸੰਕਲਪ ਇਹ ਲਿਆ ਕਿ ਆਪਣੇ ਪਿਤਾ ਜੀ ਦੇ ਦੋਸ਼ੀਆਂ ਨੂੰ ਸਜ਼ਾ ਦੇਣੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੋ ਉਹਨਾਂ ਨੂੰ ਸਜ਼ਾ ਮਿਲੀ। ਫਿਰ ਕਹਿਣ ਤੋਂ ਭਾਵ ਹੈ ਜੇ ਕੋਈ ਰੱਬ ਦਾ ਪਿਆਰਾ ਰੱਬ ਦੀ ਰਜ਼ਾ ਚ ਆ ਜਾਂਦਾ, ਮਹਾਰਾਜ ਦੀ ਰਜ਼ਾ ਚ ਆ ਕੇ ਨਾਮ ਜਪਣ ਲੱਗ ਪੈਂਦਾ, ਨਿੰਦਕ ਵੱਲੋਂ ਖਿਆਲ, ਬੁਰੇ ਬੰਦੇ ਵੱਲੋਂ ਖਿਆਲ ਹਟਾ ਲੈਂਦਾ, ਤਾਂ ਇਹਦਾ ਮਤਲਬ ਇਹ ਨਹੀਂ ਬੁਰਿਆਈ ਕਰਨ ਵਾਲੇ ਨੂੰ ਤਾਂ ਫਲ ਨਹੀਂ ਮਿਲਦਾ, ਉਹਨੂੰ ਉਹਦਾ ਫਲ ਹੈ, ਬੰਦਗੀ ਕਰਨ ਵਾਲੇ ਨੂੰ ਬੰਦਗੀ ਦਾ ਫਲ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸੇ ਕਰਕੇ ਮਹਾਰਾਜ ਜੀ ਨੇ ਸਾਨੂੰ ਕਿਹਾ ਤੁਸੀਂ ਰਜ਼ਾ 'ਚ ਰਿਹਾ ਕਰੋ, ਬਾਕੀ ਦਿਆਂ ਨੂੰ ਅਸੀਂ ਆਪੇ ਦੇਖ ਲਾਂਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ।

ਅੱਗੇ ਮਹਾਰਾਜ ਬਚਨ ਕਰਦੇ ਆ ਵੀ ਇੱਥੇ ਤੱਕ ਸੀਮਿਤ ਨਹੀਂ ਗੱਲ। ਇੱਕੋ ਸਮਾਂ ਸੀ ਜਦੋਂ ਪ੍ਰਕਿਰਤੀ ਨਹੀਂ ਸੀ ਸਾਜੀ, ਪੰਜ ਤੱਤ ਨਹੀਂ ਸਨ ਸਾਜੇ, ਵਿਸਥਾਰ ਨਹੀਂ ਸੀ ਹੋਇਆ, ਪੰਜ ਵਿਸ਼ੇ ਨਹੀਂ ਸੀ ਸਾਜੇ। ਉਸ ਤੋਂ ਪਹਿਲੇ ਕੀ ਸੀ? ਅਰਬਦ ਨਰਬਦ ਧੁੰਦੂ ਕਾਰਾ ਧਰਨ ਨਾ ਗਗਨਾ ਹੁਕਮ ਆ ਪਾਵੇ, ਨਾ ਚੰਦਰਮਾ ਨਾ ਤਾਰੇ ਨਾ ਆਕਾਸ਼ ਕੁਛ ਵੀ ਨਹੀਂ ਸੀ।

ਰੋਬਾ ਨਹੀਂ ਦੇਖਿਆ ਹੀ ਪ੍ਰਭਾ, ਉਹ ਅਵਸਥਾ ਬਖਸ਼ ਦੋ ਮਹਾਰਾਜ, ਆਪ ਹੀ ਕਿਰਪਾ ਕਰਕੇ ਆਪ ਹੀ ਵਾਹਿਗੁਰੂ ਜੀ ਨੂੰ ਮਿਲਾ ਕੇ ਸਾਡੇ ਅੰਦਰ ਦੇ ਜਿਹੜੇ ਝਗੜੇ ਨੇ ਚੁਕਾ ਦੇ। ਅੰਦਰ ਦਾ ਟਿਕਣਾ ਉਹ ਬੜਾ ਲਾਜ਼ਮੀ, ਜਿਨ੍ਹਾਂ ਜਿਨ੍ਹਾਂ ਦਾ ਅੰਦਰਲਾ ਟਿਕਿਆ ਭਾਈ, ਉਹਨਾਂ ਉਹਨਾਂ ਨੂੰ ਸਦਾ ਰਹਿਣ ਵਾਲਾ ਸੁੱਖ ਮਿਲਿਆ, ਜਿਨ੍ਹਾਂ ਦਾ ਨਹੀਂ ਟਿਕਿਆ ਉਹਨਾਂ ਨੂੰ ਸੰਸੇ ਚੋਰੇ ਦੁੱਖ ਤਕਲੀਫਾਂ ਇਹਨਾਂ ਦਾ ਹੀ ਸਾਹਮਣਾ ਕਰਨਾ ਪਿਆ। ਸੋ ਮਹਾਰਾਜ ਜੀ ਕਹਿੰਦੇ ਭਾਈ ਬੇਨਤੀ ਕਰਿਆ ਕਰੋ, ਹੇ ਮਹਾਰਾਜ ਸਾਨੂੰ ਵੀ ਆਪਣੇ ਨਾਲ ਮਿਲਾ ਲਓ, ਆਪ ਹੀ ਕਿਰਪਾ ਕਰੋ, ਸਾਡੇ ਅੰਦਰ ਜਿਹੜੇ ਝਮੇਲੇ ਪਏ ਹੋਏ ਆ ਇਹਨਾਂ ਨੂੰ ਮਹਾਰਾਜ ਜੀ ਉਹ ਖਤਮ ਕਰੋ ਆਪ ਜੀ ਕਿਰਪਾ ਕਰਕੇ। ਆਪ ਜੀ ਦੇ ਹੱਥ ਹੈ ਸਭ ਕੁਛ, ਆਪ ਜੀ ਕਰ ਸਕਦੇ। ਤੇ ਜਦੋਂ ਅਸੀਂ ਐਸਾ ਨਿਸ਼ਚਾ ਬਣਾ ਲੈਂਦੇ ਹਾਂ ਵੀ ਮਹਾਰਾਜ ਜੀ ਸਾਨੂੰ ਬਖਸ਼ਣਹਾਰ ਨੇ, ਬਖਸ਼ਣਗੇ, ਸਰਬ ਕਲਾ ਸਮਰੱਥ ਨੇ, ਜੋ ਚਾਹੁਣ ਕਰ ਸਕਦੇ ਨੇ, ਜਦੋਂ ਇਹੋ ਜਿਹਾ ਨਿਸ਼ਚਾ ਪੱਕ ਜਾਂਦਾ ਫਿਰ ਮਹਾਰਾਜ ਆਪਣੇ ਚਰਨਾਂ ਨਾਲ ਜੋੜ ਲੈਂਦੇ। ਨਿਸ਼ਚਾ ਪਕਾਈਏ, ਨਿਸ਼ਚੇ ਨੂੰ ਪਕਾਉਣ ਲਈ ਕਰਨਾ ਕੀ ਪਏਗਾ, ਕੋਈ ਵੀ ਚੀਜ਼ ਪਕਾਉਣੀ ਹੋਵੇ ਕਰਨਾ ਕੀ ਪੈਂਦਾ, ਤਾ ਦੇਣਾ ਪੈਂਦਾ। ਪਿੰਡਾਂ ਚ ਨਾ ਪਹਿਲਾਂ ਰੋਟ ਲੱਗਦੇ ਹੁੰਦੇ ਸੀ, ਐ ਗਿੱਠ ਮੋਟੀ ਰੋਟੀ ਹੋਣੀ ਉਹ ਵੱਡੀ ਸਾਰੀ, ਉਹਨੂੰ ਰੋਟ ਕਹਿੰਦੇ ਸੀ। ਉਹ ਥੱਲੇ ਵੀ ਅੱਗ ਬਾਲ ਦੇਣੀ, ਉਹਦੇ ਪਾਤੀਆਂ ਲਾ ਕੇ, ਉੱਤੇ ਵੀ ਲਾ ਕੇ, ਕਈ ਘੰਟੇ ਉਹਨੂੰ ਚਾਰੇ ਪਾਸਿਓਂ ਤਾ ਦੇਣਾ, ਸੇਕ ਦੇਣਾ। ਹੁਣ ਤੁਸੀਂ ਦੇਖੋ ਚਾਰ ਪੰਜ ਗਿੱਠ ਚਾਰੇ ਪਾਸੇ ਨੂੰ ਫੈਲੀ, ਐ ਇੰਨੀ ਮੋਟੀ ਰੋਟੀ ਹੋਵੇ ਗਿੱਠ ਸਾਰੇ ਦੀ, ਉਹ ਸਾਰੀ ਅੰਦਰੋਂ ਬਾਹਰੋਂ ਪਕਾਉਣੀ ਸੌਖੀ ਜੀ ਤਾਂ ਗੱਲ ਹੈ, ਲੇਕਿਨ ਮਾਂਜਾਂ ਪੰਜਾਬ ਦੀਆਂ ਪਕਾ ਦਿੰਦੀਆਂ ਸੀ, ਹੁਣ ਵੀ ਪਕਾ ਦਿੰਦੀਆਂ ਉੱਥੇ। ਤੇ ਫਿਰ ਉਹਨਾਂ ਨੇ ਉਹ ਰੋਟ ਤਿਆਰ ਕਰਨਾ, ਤਿਆਰ ਕਰਕੇ ਬੱਚਿਆਂ ਚ ਵੰਡ ਦੇਣਾ, ਸਿਖਾ ਦੇਣਾ ਬੱਚਿਆਂ ਨੂੰ। ਸੋ ਜਿਵੇਂ ਉਹ ਰੋਟ ਨੂੰ ਤਾ ਦਿੱਤਾ ਜਾਂਦਾ ਹੈ, ਫਿਰ ਉਹ ਬਾਹਰੋਂ ਅੰਦਰੋਂ ਚੰਗੀ ਤਰ੍ਹਾਂ ਸੇਕ ਪੈ ਪੈ ਕੇ ਬਣਦਾ ਖਾਣ ਦੇ ਯੋਗ, ਆਨੰਦ ਦੇ ਯੋਗ। ਜਦੋਂ ਸਿੱਖ ਆਪਣੇ ਸਰੀਰ ਨੂੰ, ਆਪਣੇ ਮਨ ਨੂੰ ਤਾ ਦਿੰਦਾ, ਮਨ ਦੀ ਸੁਣਦਾ ਨਹੀਂ, ਮਨ ਨੂੰ ਸੇਕ ਪੈਂਦਾ ਹੈ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਫਿਰ ਇਹ ਸੜਦਾ, ਸੇਕ ਪੈਂਦਾ ਜਦੋਂ ਇਹਨੂੰ ਮਨ ਨੂੰ, ਦੁਖੀ ਹੁੰਦਾ, ਤੜਫਦਾ, ਟੱਪਦਾ। ਤੇ ਜਦੋਂ ਅਸੀਂ ਇਹਦੀ ਛੱਡ ਕੇ ਸਤਿਗੁਰੂ ਦੀ ਸੁਣਦੇ ਹਾਂ, ਬਸ ਸਮਝ ਲਓ ਜਿਵੇਂ ਉਹ ਰੋਟ ਤਿਆਰ ਹੋ ਰਿਹਾ ਹੁੰਦਾ ਸੇਕ ਚ ਪਿਆ ਹੋਇਆ, ਉਦਾਂ ਹੀ ਇਹ ਮਨ ਖੁਦਗਰਜੀ ਦੇ ਸੇਕ ਚ ਸਿੱਖਦਾ ਰਹਿੰਦਾ ਆਪਣੀ। ਗੁਰੂ ਦੇ ਸ਼ਬਦ ਦੀ ਕਲਾ ਨਾਲ ਇੱਕ ਦਿਨ ਇਹ ਪੱਕ ਜਾਂਦਾ ਸਿੱਖ ਸਿੱਖ ਕੇ,

ਜੀ ਮਿਹਰਾਮਤ ਕਰਨ, ਸਾਨੂੰ ਚਰਨਾ ਕਮਲਾਂ ਦਾ ਪਿਆਰ ਸਤਿਕਾਰ ਬਖਸ਼ਿਸ਼ ਕਰਨ, ਔਰ ਸਾਡੇ ਤੇ ਮਿਹਰਾਮਤ ਹੋਵੇ, ਸਾਡੇ ਵੀ ਝਗੜੇ ਚੁਕਾ ਦੇਣ ਸਤਿਗੁਰੂ ਜੀ। ਮਾੜੀ ਜੀ ਕੋਈ ਨਿੰਦਿਆ ਕਰੇ, ਸਾਡਾ ਬੈਲੈਂਸ ਹਿੱਲ ਜੇ, ਅੰਦਰੋਂ ਸ਼ਾਂਤ

ਨਿਤਨੇਮ ਨਾ ਹੋਵੇ, ਭਜਨ ਨਾ ਹੋਵੇ, ਬਹਿ ਨਾ ਹੋਵੇ ਚੌਂਕੜਾ ਮਾਰ ਕੇ। ਐਸਾ ਨਹੀਂ ਕੋਈ ਜੋ ਮਰਜ਼ੀ ਕਹਿੰਦਾ ਰਹੇ, ਆਪਾਂ ਆਪਣੇ ਰੰਗ ਚ, ਆਪਣੇ ਗੁਰੂ ਦੇ ਪ੍ਰੇਮ ਦੇ ਰੰਗ ਚ ਆਪਣੇ ਮਨ ਨੂੰ ਰੰਗੀ ਰੱਖਣਾ ਹੈ, ਰਜਾ ਚ ਆ ਜਾਣਾ ਸਤਿਗੁਰੂ ਦੀ। ਮਹਾਰਾਜ ਉਹਨਾਂ ਨੂੰ ਤੁਸੀਂ ਦੇਖਿਓ, ਸਾਡਾ ਕੰਮ ਹੈ ਤੁਹਾਡੇ ਵੱਲ ਧਿਆਨ ਦੇਣਾ, ਤੇ ਜਦੋਂ ਅਸੀਂ ਧਿਆਨ ਦਿੰਦੇ ਹਾਂ ਫਿਰ ਮਹਾਰਾਜ ਆਪੇ ਇੱਕ ਦਿਨ ਸਾਰੇ ਝਗੜੇ ਚੁਕਾ ਦਿੰਦੇ। ਇੰਨੀਆਂ ਬੇਨਤੀਆਂ ਪ੍ਰਵਾਨ

ਤਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਏ ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਸ ਰਿੱਠੇ ਸਭ ਨੂੰ ਖਜਾਏ ਤੇਗ ਬਹਾਦਰ ਸਿਮਰਿਆ ਘਰ ਨਾਉਣ ਦੇ ਆਵੇ ਧਾਏ ਸਭ ਥਾਈ ਹੋਏ ਸਹਾਏ।

ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨਾਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ, ਸਿੱਖੀ ਸਦਕੇ ਸਾਂ ਸਵਾਸਾਂ ਸੰਗ ਨਿਭਾਇਆ। ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ।

ਪਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਪ੍ਰਸਾਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਣਨੀ ਵਾ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ

ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਉੜਨ, ਆਸਰਿਆਂ ਦੇ ਆਸਰਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਆਪ ਜੀ ਦੇ ਹਜ਼ੂਰ ਉਦਾਸ ਬੇਨਤੀ ਹੈ ਜੀ, ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ। ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ਮਣ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ। ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ। ਅੰਮ੍ਰਿਤ ਵੇਲੇ ਤੋਂ ਆਪ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ, ਪੰਜ ਬਾਣੀਆਂ ਦੇ ਨਿਤਨੇਮ, ਆਸਾ ਜੀ ਦੀ ਵਾਰ ਦੇ ਕੀਰਤਨ ਹੋਏ, ਉਪਰੰਤ ਆਪ ਜੀਆਂ ਵੱਲੋਂ ਬਖਸ਼ ਮੁੱਖ ਵਾਗ ਦੀ ਕਥਾ ਵਿਚਾਰ, ਗੁਰਮਤ ਵਿਚਾਰਾਂ, ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਜੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਪੁੱਲ ਚੁੱਕ ਦੀ ਖੇਮਾ ਬਖਸ਼ਣਾ, ਪੜ੍ਹੀ ਸੁਣੀ ਬਾਣੀ, ਕੀਰਤਨ, ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ,

ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ, ਚੜ੍ਹਦੀ ਕਲਾ ਕਰਨੀ ਆਪ ਜੀਆਂ ਦੇ ਭਾਣੇ ਵਿੱਚ, ਰਹਿਣ ਸੁੱਖਾਂ ਨਾਲ ਬਤੀਤ ਹੋਈ, ਆਇਆ ਦਿਨ ਆਪ ਦੇ ਭਾਣੇ ਵਿੱਚ ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਬਤੀਤ ਹੋਵੇ, ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਕਰੀ ਪਾਕ ਸਾਲ ਸੋਜ ਪਵਿੱਤਰਾ ਲਾਭ ਭੋਗ ਹਰ ਰਾਏ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀਮੁਖ ਵਾਗ ਦੀ ਬਖਸ਼ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਮ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀ ਅਕਾਲ ਕੀ, ਤਵੇ ਚਲਾਇਓ ਪੰਥ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੀਵਾਨਾਂ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ। ਸ਼ਾਮਾਂ ਦੇ ਦੀਵਾਨਾਂ ਵਿੱਚ ਆਪ ਜੀ ਨੇ ਵੱਧ ਤੋਂ ਵੱਧ ਗੁਰੂ ਘਰ ਹਾਜ਼ਰੀਆਂ ਭਰਨੀਆਂ ਜੀ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
1: ਫਤਿਹ
0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਭੈ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਭੈ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਭੈ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਭੈ ਅਕਾਲ ਮੂਰਤ ਅਜੂਨੀ ਸਾਹਿਬਾਨ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਭੈ ਅਕਾਲ ਮੂਰਤ ਅਜੂਨੀ ਸਾਹਿਬਾਨ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਭੈ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸਗਲ ਦੁਆਰ ਕੋ ਛਾੜ ਕੇ ਗਹਿੋ ਤੁਹਾਰੋ ਦੁਆਰ ਬਾਹੀ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Vaheguru.

Bahe Guru.

Bahe Guru.

0: ਜੀ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Bye.

ਡਰ ਕਦੇ ਨਾ ਛੋ ਮਨ ਰਤਾ ਗੋਬਿੰਦ ਸਚ ਭੋਜਨ ਜੋੜੇ ਮਨ ਰਤਾ ਗੋਬਿੰਦ ਸਚ ਭੋਜਨ ਜੋੜੇ ਪ੍ਰੀਤ ਲੱਗੀ ਹਰ ਨਾਮ ਸਿਉ ਇਹ ਹਸਤੀ ਘੋੜੇ ਪ੍ਰੀਤ ਲੱਗੀ ਹਰ ਨਾਮ ਸਿਉ ਇਹ ਹਸਤੀ ਘੋੜੇ ਰਾਜ ਮਿਲ ਖੁਸ਼ੀਆਂ ਧਿਆਏ ਮੁੱਖ ਨਾ ਮੋੜੇ ਰਾਜ ਮਿਲ ਖੁਸ਼ੀਆਂ।

ਸਭ ਆਪੇ ਸਭ ਆਪੇ ਸੱਚਾ ਗੁਰਮੁਖ ਉਪਾਏ ਸਮਾਮਣਿਆ ਵਾਹਿ ਜੀਓ ਵਾਹਿ ਗੁਰ ਪੂਰਾ ਮਨ ਵਸਾਮਿਆ ਗੁਰ ਤੇ ਸਤ ਭਗਤ ਕਰੇ ਦੇ ਦਾਤੇ ਗੁਰ ਕੈ ਗੁਣ ਸਮਾਮਣਿਆ ਰਹਾ ਗੁਰਮੁਖ ਧਰਤੀ ਗੁਰਮੁਖ ਪਾਣੀ ਗੁਰਮੁਖ ਪਣ ਬਸੰਤ ਖਿਲੇ ਬੈਡਾਨੀ ਤਨਕਲ ਤੇਕ ਖੇਲ ਰਚਾਇਆ ਕਾਇਆ ਸਰੀਰ ਵਿੱਚ ਸਭ ਕੁਛ ਪਾਇਆ ਸ਼ਬਦ ਭੇਦ ਕੋਈ ਮਹਿ ਨਾ ਪਾਏ ਮਹਿਲੇ ਮਹਾਰ ਮਹਿਲ ਫੁਲਾਮਣਿਆ ਸੱਚਾ ਸਾਹੁ ਸੱਚੇ ਬੰਜਾ ਦੇ ਸੱਚ ਬੰਜੇ ਗੁਰੂ ਹੇਤਾ ਪਾਰੇ ਸੱਚ ਵਿਹਾਜੇ ਸੱਚ ਕਮਾਵੇ ਸੱਚੋ ਸੱਚ ਕਮਾਵਣਿਆ ਬੈਦਾਸੀ ਕੋ ਵੱਤ ਕਿਉਂ ਪਾਏ ਮਨ ਭੁੱਲਾ ਲੋਕ ਸਭਾਏ ਬਹਿਰਾਸੀ ਸਭ ਖਾਲੀ ਚੱਲੇ ਖਾਲੀ ਜਾਏ ਦੁੱਖ ਪਾਵਣਿਆ ਇੱਕ ਸੱਚ ਵੰਜੇ ਗੁਰ ਸ਼ਬਦ ਪਿਆਰੇ ਆਪ ਤਰੇ ਸਗਲੇ ਕੁਲਤਾਰੇ ਆਏ ਸੇ ਪ੍ਰਵਾਨ ਹੋਏ ਮਿਲ ਪ੍ਰੀਤਮ ਸੁੱਖ ਪਾਵਣਿਆ ਅੰਤਰ ਵਰਤ ਮੂਹਰਾ ਬਾਰ ਭਾਡੇ ਮਨ ਮੁਖ ਜਾਂਦੇ ਫਿਰੇ ਬਤਾਲੇ ਜਿੱਥੇ

ਸਾਚੀ ਸਤਿਗੁਰ ਸਾਚੀ ਸਿੱਖ ਸੁਨਹਾਰੇ।

ਸੋ ਕਰਮ ਕਮਾਇਆ, ਸਤਿਗੁਰ ਸੇਵ ਸਦਾ ਸੁਖ ਪਾਇਆ। ਮੇਰੇ ਭਾਗਾਂ ਗੁਰ ਪਾਗੇ ਨਾਏ ਸ਼ਬਦ ਮਹਿਲ ਮਲਾਹ ਮਣਿਆ, ਗੁਰਮਖਲ ਪੁੱਤਰ ਹੈ ਸੰਸਾਰੇ, ਗੁਰ ਕੇ ਬਕੇ ਤੱਕੇ ਨਾ ਮਹਦਾਰ।

ਅੰਮ੍ਰਿਤ ਬਾਣੀ ਸਿਉਂ ਅੰਮ੍ਰਿਤ ਬਾਣੀ ਸਿਉਂ ਚਿੱਤ ਲਾਏ ਅੰਮ੍ਰਿਤ ਸ਼ਬਦ ਬਜਾਮਣਿਆ ਖੋਟੇ ਖਰੇ ਤੁਰਿਆ ਉਹ

ਭਾਣੇ ਵਿੱਚ ਅੰਮ੍ਰਿਤ ਵਸੇ ਤੂੰ ਭਾਣੇ ਅੰਮ੍ਰਿਤ ਪਿਆ ਬਣਿਆ ਅੰਮ੍ਰਿਤ ਸ਼ਬਦ ਅੰਮ੍ਰਿਤ ਹੈ ਬਾਣੀ ਸਤਿਗੁਰੂ ਸੇਵਾ ਦੇ ਸਮਾਣੀ ਨਾਨਕੇ ਅੰਮ੍ਰਿਤ ਨਾਮ ਸਦਾ ਸੁਖਦਾਤਾ ਪੀ ਅੰਮ੍ਰਿਤ ਸਭ ਭੁੱਖ ਲੈ ਜਾਮਣਿਆ

ਸਭਿਆ ਮਨ ਜਾਣੀ ਸਤਿਗੁਰ ਸੇਵੇ ਸਦਾ ਮਨ ਚੋ ਨਿਜ ਘਰ ਵਾਸਾ ਪਾਵਣਿਆ ਗੁਰ ਕੈ ਸ਼ਬਦ ਦੇ ਦਿਖਾਇਆ ਮਾਇਆ ਮੋਹ ਸ਼ਬਦ ਦਿਲਾਇਆ ਸੱਚੋ ਸੱਚ ਵੇਖ ਸਲਾਹੀ ਗੁਰ ਸ਼ਬਦੀ ਸੱਚ ਪਾਵਣਿਆ ਜੋ ਸੱਚ ਰਤ ਤੈਂ ਸੱਚੀ ਲਿਵ ਲਾਗੀ ਹਰ ਨਾਮ ਸਲਾਹੇ ਸਿਵਟ ਭਾਗੀ ਸੱਚੇ ਸ਼ਬਦ ਆਪ ਮਿਲਾਵੇ ਸਤਸੰਗਤ ਸੱਚ ਗੁਣ ਕਾਮਣਿਆ ਲੇਖਾ ਪੜ੍ਹੀਏ ਜੇ ਲੇਖੇ ਵਿੱਚ ਹੋਏ ਉਹ ਅਗਮ ਗੋਚੇ ਸ਼ਬਦ ਸ਼ਬਦ ਹੋਏ ਆਂਦਨ ਆਂਦਨ ਸੱਚ ਸ਼ਬਦ ਸਲਾਹੀ ਹੋਰ ਕੋਹੇ ਨਾ ਕੀਮਤ ਪਾਵਣਿਆ ਪਰ ਪਰ ਥੱਕੇ ਸ਼ਾਂਤ

ਸਤਿਗੁਰ ਸੁਭਾਏ ਸਿਰ ਬਜ ਹਰ ਸੱਚ ਪਾਏ ਨਾਮ ਨਾ ਬਸੇ ਮਣਿ ਅੰਤਰ ਗੁਰਮੁਖ ਮੈਂ ਚੁਕਾਵਣਿਆ

ਜਿਸ ਅੰਦਰ ਪ੍ਰੀਤ ਲਗੇ ਸੋ ਮੂਤਾ ਇੰਦਰੀ ਬਸ ਸੱਚ ਸਮਝਣ ਜੋਤਾ ਦੁਖੇ ਸ਼ਬਦ ਸਦਾ ਹੱਤਿਆਏ ਆ ਪਤ ਹਰ ਪਾਮਣਿਆ ਗੁਰਮੈ ਭਗਤ ਜੋ ਚਾਰੇ ਹੋਈ ਮੋਠ ਪਤ ਨਾ ਪਾਏ ਕੋਈ ਨਾਨਕ ਨਾਮ ਗੁਰ ਭਗਤੀ ਪਾਇਆ ਗੁਰ ਚਰਨੀ ਚਿੱਤ ਲਾਮਣਿਆ ਮਾਝ ਮਹਲਾ ਤੀਜਾ ਸੱਚਾ ਸੇਵੀ ਸੱਚ ਸੁਣਾਈ ਸੱਚੇ ਨਾਹੀਂ ਦੁੱਖ ਕਬ ਹੀ ਨਾਹੀਂ ਸੁਖਦਾਤਾ ਸਿਵ ਸੁਖ ਪਾਇਨ ਗੁਰਮਤ ਮਨ ਵਸਾਵਣਿਆ ਵਾਰੀ ਜੀਉ ਵਾਰੀ ਸੁਖ ਸਹਿ ਸਮਾਧ ਲਗਾਵਣਿਆ ਜੋ ਹਰ ਸੇਵੇ ਸੇ ਸਦਾ ਸੋਏ ਸੋਭਾ ਸੁਤ ਸੁਹਾਵਣਿਆ ਰਹਾਉ ਸਾਕੋ ਤੇਰਾ ਭਗਤ ਕਹਾਏ ਸੇਈ ਭਗਤ ਤੇਰੇ ਮਨ ਪਾਏ ਸੱਚ ਬਾਣੀ ਤੁਰ ਸਲਾਹੇ ਰੰਗ ਰਾਤੇ ਭਗਤ ਕੋ ਰਾਵਣਿਆ ਸਭ ਕੋ ਸੱਚੇ ਹਾਜੀ ਉਹ ਤੇਰਾ ਗੁਰਮੁਖ ਮਿਲੇ ਤਾਂ

ਤਾਂ ਪੂਰੇ ਗੁਰ ਕੇ ਸ਼ਬਦ ਪਛਾਤਾ ਆਂਦਨ ਭਗਤ ਕਰੇ ਦਿਨ ਰਾਤੀ ਸੱਜੇ ਹੀ ਸੁਖ ਪਾਵਣਿਆ ਸਾਮੇ ਵਰਤੇ ਇੱਕ ਸੋਈ ਗੁਰਮੁਖ ਬਿਲਾ ਬੂਝੇ ਕੋਈ ਨਾਨਕ ਨਾਮ ਰਤੇ ਜਨ ਸੋਹੇ ਕਰ ਕਿਰਪਾ ਆਪ ਮਿਲਾਮਣਿਆ ਮਾਧ ਮਹੱਲਾ ਤੀਜਾ ਮਨਮੁਖ ਪੜੇ ਪੰਡਤ ਕੋ ਹਾਵੇ ਦੂਜੇ ਭਾਵੇ ਮਹਾਂ ਦੁੱਖ ਪਾਵੇ ਵਿਖਿਆ ਮਾਤੇ ਕਿਛ ਸੂਜੇ ਨਾਹੀ ਫਿਰ ਪੈ ਜੂਨੀ ਆਵਣਿਆ ਹਾਂ ਵਾਰੀ ਜੀਓ ਵਾਰੀ ਹੋਮੇ ਮਾਰ ਮਿਲਾਮਣਿਆ

ਮਲ ਲਾਈ ਇਸ਼ਨਾਨ ਕਰੇ ਪਰ ਮੈਲ ਨਾ ਜਾਈ ਜੀਵਤ ਮਰੇ ਗੁਰ ਸ਼ਬਦ ਵਿਚਾਰੇ ਹਉਮੈ ਮੈਲ ਚੁਕਾ ਮਨਿਆ ਰਤਨ ਪਦਾਰਥ ਕਰਤੇ ਪਾਇਆ ਪੂਰੇ ਸਤਿਗੁਰ ਸ਼ਬਦ ਸੁਣਾਇਆ ਗੁਰ ਪ੍ਰਸਾਦ ਮਿਟਿਆ ਦਿਆਰਾ ਘੱਟ ਚਾਨਣ ਆਪ ਪਛਾਨਣਿਆ ਆਪ ਉਪਾਏ ਤੇ ਆਪੇ ਵੇਖੇ ਸਤਿਗੁਰ ਸੇਵੇ ਸਿਜਨ ਲਿਖੇ ਨਾਨਕ ਨਾ ਵਸੇ ਘਟਿਅੰਤਰ ਗੁਰ ਕਿਰਪਾ ਤੇ ਪਾਮਣਿਆ ਮਾਝ ਮਹੱਲਾ ਤੀਜਾ ਮਾਇਆ ਮੋਹ ਛੱਦ ਸੁਭਾਇਆ ਤ੍ਰੈਗੁਣ ਦਿਸੇ ਮੋਹੇ ਮਾਇਆ ਗੁਰ ਪ੍ਰਸਾਦੀ ਕੋ ਬਿਲਾ

ਪਸਿਆ ਪਿਆ ਸਾਰੇ ਕਾਮ ਕ੍ਰੋਧ ਪਸਿਆ ਸੰਸਾਰੇ ਆਏ ਜਾਏ ਦੁੱਖ ਪਾਵਣਿਆ ਤਿਸ ਵਿੱਚ ਗਿਆਨ ਰਤਨ ਇੱਕ ਪਾਇਆ ਗੁਰ ਪ੍ਰਸਾਦੀ ਮਨ ਵਸਾਇਆ ਜਤ ਸਤ ਸੰਜਮ ਸੱਚ ਕਮਾਵੇ ਗੁਰਪੂਰੇ ਨਾਮ ਧਿਆਵਣਿਆ ਪਹਿਜੇ ਧਨ ਪਰਮ ਪੋਲਾਣੀ ਦੂਜੇ ਲੱਗੀ ਫਿਰ ਪਛੋਤਾਣੀ।

ਸਫਲ ਜਨਮ ਜਿਨਾ ਸਤਿਗੁਰ ਪਾਇਆ ਦੂਜਾ ਭਾਉ ਗੁਰ ਸ਼ਬਦ ਜਲਾਇਆ ਏਕੋ ਰਾਵ ਰਾਵਿਆ ਘਟ ਅੰਤਰ ਮਿਲ

ਗਾਵਾਂ ਗੋਚਰ ਸਤੇ ਉੱਚਾ ਗੁਰ ਕੇ ਸ਼ਬਦ ਲਖਾਵਣਿਆ ਹੋਂ ਵਾਰੀ ਜੀਓ ਵਾਰੀ ਕਲਮੈ ਨਾਮ ਸਵਾਵਣਿਆ ਸੰਤ ਪਿਆਰੇ ਸੱਚੇ ਤਾਰੇ।

ਸਹਿਤਾ ਕੌਣ ਸੁਪਦੇਸ਼ ਜਿਤ ਦੁੱਖ ਸੁਖ ਸਮ ਸਹਿਤਾ ਕੌਣ ਸੁਚਾਲ ਜਿਤ ਪਰਮ ਧਿਆਏ ਕਿਨ ਬਿਦ ਕੀਤ

ਪ੍ਰਭ ਆਪਣਾ ਸਿਰ ਦਿਸਣ ਨਿਤ ਖੜਿਆ ਰਤਨ ਜਵਾਰੇ ਲਾਲ ਹਰ ਕੰਠ ਤਨਾ ਜੜਿਆ ਨਾਨਕ ਬਾਸੇ ਧੂੜ ਤਿੰਨ ਪ੍ਰਭ ਸਰਨੇ ਤਰ ਪ੍ਰਿਆ ਮੰਗਲ ਪ੍ਰਭ ਅਰਾਧਨਾ ਬਹੁ ਨ ਜਨਮੜਿਆ

ਪਾਤੀ ਤੂੰ ਜਾਣੇ ਜਨ ਪਾਇਆ ਸਭ ਖੇਲ ਤੁਮਤੀ ਇੱਕ ਆਵੇ ਇੱਕ ਜਾਏ ਉੱਠ ਬਹਿਣ ਨਾਵੇ ਮਰ ਜਾਤੀ।

ਜਾਤੀ ਸ਼ੋਕ ਮਹੱਲਾ ਪਹਿਲਾ ਜਿਉ ਪਾਏ ਤਨ ਸਾਜਿਆ ਰੱਖਿਆ ਬੰਤ ਬਣਾਏ ਕੀ ਦੇਖੇ ਜੇਵਾ ਬੋਲੇ ਕੱਤੀ ਕੰਨੀ ਸੁੱਚ ਸਮਾਏ ਪੈਰੀ ਚੱਲੇ ਹੱਥੀ ਕੰਨਾ ਦਿੱਤਾ ਪਹਿਨੇ ਖਾਏ ਜਿਨ ਰਾਤੇ ਰਚਿਆ ਤਿਸੇ ਨਾ ਜਾਣੇ ਅੰਧਾ ਅੰਧ ਕਮਾਏ।

ਤਿੰਨ ਤਿੰਨੀ ਕੀਆ ਬਜੋਗ ਜਨੋ ਪਾਇਆ ਮੂਰਖ ਭੋਗੇ ਭੋਗ ਦੁੱਖ ਸੁਭਾਇਆ ਸੁਖ ਉੱਠੇ ਰੋਗ ਪਾਪ ਕੋ ਮਾਇਆ ਰੱਖੋ ਸੁਖ ਬਜੋਗ ਉਪਾਇ ਖੋ ਪਾਇਆ ਮੂਰਖ ਗੰਤ ਗਨਾਏ ਝਗੜਾ ਪਾਇਆ ਸਤਿਗੁਰ ਹੱਥ ਨਿਬੇੜ ਝਗੜ ਚੁਕਾਇਆ ਕਰਤਾ ਕਹੇ ਸੋਗ।

ਮਾਥੇ ਆਏ। ਉਹ ਆਪ ਚਿੱਟਾ ਕੁਟੁੰਬ ਸਿਉਂ ਦੇ ਹਰ ਹਰ ਨਾਮ ਸਭ ਸਿੱਟ ਛੁਡਾਏ। ਜਨ ਨਾਨਕ ਤਸਤੇ ਬਲਿਹਾਰ ਨੇ ਜੋ ਆਪ ਜਪੇ ਅਬਰਾ ਨਾਮ ਜਪਾਏ ਪੌੜੀ। ਇੱਕ ਕਾਂਧ ਮੂਲ ਚੁਣ ਖਾਏ ਵਣਖੰਡ ਵਾਸਾ ਇੱਕ ਭਵਾ ਵੇਸ ਕਰ ਫਿਰੇ ਜੋਗੀ ਸੰਨਿਆਸਾ।

ਮਰਨਾ ਚਿੱਤ ਆਸ ਕਨੇਰਿਆ ਮਰਮਾ ਜੰਮੇ ਚਿੱਤ ਮਰਮਾ ਜੰਮੇ ਨਿੱਤ ਕਿਸੇ ਨਾ ਫੇਕੇ ਰਿਹਾ ਆਪਣੇ ਮਨ ਚਿੱਤ ਕਹਿਣ ਚੋਂ ਘੇਰਿਆ ਜਮਦਾ ਜਮ ਰਾਜੇ ਨਿੱਤ ਨਿੱਤ ਜਮ ਮਨਮੁਖੋ ਹੇਰਿਆ ਮਨਮੁਖੋ ਲੂਣੋ ਰਾਮ ਕਿਹਾ ਨਾ ਜਾਣਿਆ ਬੱਦੇ ਕਨ ਸਲਾਮ ਖਸਮੋ ਨਾ ਪਾਣਿਆ ਸੱਚ ਮਿਲੇ ਮੁਖ ਨਾ

ਖੋਟੇ ਪਰਖਨਹਾਰ ਖਰੇ ਖਜਾਨੇ ਪੈਣ ਖੋਟੇ ਸੱਚੇ ਬਾਰ ਵਾਰ ਖੋਟੇ ਸੱਚੀ ਖੋਟੇ ਸੱਚੀ ਦਰਗੇ ਸੁੱਟੀਏ ਕਿਸੇ ਅੱਗੇ ਕਰੇ ਪੁਕਾਰ ਸਤਿਗੁਰ ਪਿੱਛੇ ਭੱਜ ਭਵੇ ਇਹ ਕਰਨੀ ਸਾਰ ਸਤਿਗੁਰ ਖੋਟਿਓ ਖਰੇ ਕਰੇ ਸ਼ਬਦ ਸਵਾਰ ਨਹਾਰ।

ਸੱਚ ਸ਼ਬਦ ਪਛਾਤਾ ਤੇਰਾ ਤਾਣ ਨਾਮ ਕੀ ਵਡਿਆਈ ਨਾਨਕ ਕਹਿ ਨਾਨਕ ਰਹਿਣਾ ਭਗਤ ਸਰਨਾਈ ਗੌੜੀ ਮਹੱਲਾ ਪਹਿਲਾ ਜਿਨ ਕਥ ਕਹਾਇਆ ਪਿਓ ਪਿਆਇਆ ਅਨਪੈ ਬਿਸਰੇ ਨਾਮ ਸੁਮਾਇਆ ਕਿਆ ਡਰ ਗਏ ਡਰ ਡਰੇ ਸਮਾਨਾ ਪੂਰੇ ਗੁਰ ਕੇ ਸ਼ਬਦ ਪਛਾਨਾ ਰਹਾਉ ਜਿਸ ਨਰ ਰਾਮ ਹਿਰਦੇ ਹਰ ਰਾਸ ਸਹਿਸ ਸੁਭਾਇ ਮੇਰੇ ਸੁਭਾਸ ਜੈ ਸੁਭਾਰੇ ਸਜ ਬਿਆਲ

ਪਦਾਰਥ ਕਾ ਸਭ ਕੋਈ ਸਿਮਰ ਸਾਸਰ ਪੰਡਤ ਬਖ ਸੋਈ ਗੁਰੂ।

ਸ੍ਰੀ ਭਗਤ ਮੁਕਤ ਆਨੰਦ ਗੁਰਮਤ ਭਾਵੇ ਪਰਮਾਨੰਦ ਜਿਨ ਪਾਇਆ ਗੁਰ ਦੇਖ ਦੇਖ ਦਿਖਾਇਆ ਆਸਾ ਮੈਂ ਨਿਰਾਸ ਬਜਾਇਆ ਦੀਨਾ ਨਾ ਸਰਬ ਸੁਖਦਾਤਾ ਨਾਨਕ ਹਰ ਚੰਨੀ ਮਨ ਦਾਤਾ ਗੌੜੀ ਚੇਤੀ ਮਹਲਾ ਪਹਿਲਾ।

ਸੁਣੋ ਸਿੱਖ ਮਾਰੇ ਸੁਖਿਤ ਕੀਤਾ ਰਸੀ ਮੇਰੇ ਚਿਹਰੇ ਬੁਣ ਆਵੇ ਵਾਰੀ ਰਾਓ ਆਖਾਂ ਮੇਰੀ ਕਾਇਆ ਤੂੰ ਸੁਣ ਸੁਣ ਸੁਣ ਸੁਣ ਸਿੱਖ ਮਾਰੀ ਨਿੰਦਾ ਚਿੰਦਾ ਕਹੇ ਬੁਰਾਈ ਝੂਠੀ ਲੈ ਤਬਾਰੀ ਵੇਲ ਭਰਾਈ ਜੋੜ ਜਿਹੜੇ ਕਰੇ ਚੋਰੀ ਭਰਿਆਈ ਹੰਸ ਚੱਲਿਆ ਤੂੰ ਪਿੱਛੇ ਰਹੀਏ ਇਹ ਛੁੱਟਣ ਹੋਏ ਹੰਡਾਰੀ ਤੂੰ ਕਾਇਆ ਰਹੀ ਸੁਪਤਨ ਤੁਰਕਿਆ ਕਰਮ ਕਮਾਇਆ ਕਾ ਚੋਰੀ ਮਹਿ ਜਾਕ ਚ ਲੀਆ ਤਾਮਨ ਪੱਲਾ ਪਾਇਆ ਹਸਤਣ ਸੋਭਾ ਪਲਤਣ ਢੋਏ ਅੱਲਾ ਜਨਮ ਗਵਾਇਆ ਹਾਂ ਖਰੀ ਦੁਹੇਲੀ ਹੋਈ ਬਾਬਾ ਨਾਨਕ ਮੇਰੀ ਬਾਤ ਨਾ ਪੁੱਛੇ ਕੋਈ ਤਾਜੇ ਤੁਰਕੇ ਸੋਨਾ ਰੂਪਾ ਕੱਪੜ ਭੇਜ ਤੇਰੇ ਭਾਰਾ ਕਿਸੀ ਨਾਲ ਨਾ ਚੱਲੇ ਨਾਨਕ ਚਾਚਰ ਪਏ ਗਵਾਰਾ ਪੂਜਾ ਸੇਵਾ ਮੈਂ ਸਰ ਤੇ ਚਾਚਾ ਇੱਕ ਅੰਮ੍ਰਿਤ ਨਾਮ ਤੁਮਾਰਾ ਦੇ ਨੀਮ ਦਵਾ ਸਾਰੀ ਪਸਮੰਦਰ ਕੀ ਤੇਰੀ ਸੰਚੇ ਸੰਚਣਾ ਦੇਈ ਕਿਸੀ ਅੰਧ ਜਾਣੇ ਸਭ ਕਿ ਮੇਰੀ ਸੋਨ ਲੰਕਾ ਸੋਨ ਮਾੜੀ ਸੰਪੇ ਕਿਸੇ ਨਾ ਕੇਰੀ

ਸਾਹਿਬ ਭਾਈ

ਜਾ ਸੋਈ ਹੋਆ ਕਿਤਨਾ ਮੇਚਾ ਜਾਈ ਰੇ ਸੁਭ ਪੈ ਨਾ ਹੋਵੇ ਹੁਣੇ ਜੋ ਰਾਤੇ ਰੰਗ ਲਾਈ ਰੇ ਤਿਨਕੇ ਪੰਕ ਹੋਵੇ ਤਿਨਕੇ ਪੰਕ ਹੋਵੇ ਜੇ ਨਾਨਕ ਤਾਂ ਭਾਂ ਤੋਂ ਮੂੜਾ ਕਿਛ ਪਾਈ ਰੇ ਗੌੜੀ ਚੇਤੀ ਮਹੱਲਾ ਪਹਿਲਾ

ਸਾਹਿਬਾ ਕੌਣ ਜਾਣੇ ਗੁਣ ਤੇਰੇ, ਕਹੇ ਨਾ ਜਾਣੇ ਉਹ ਗੁਣ ਮੇਰੇ। ਰਾਓ ਕਿਤੇ ਰੁੱਖ ਬਿਖਾਮਾ ਜਿਨੇ, ਕਿਤੇ ਪਸੂ ਪਾਏ ਕਿਤੇ ਰਾ ਕਿਤੇ ਨਾਗ, ਜਿਵੇਂ ਆਏ ਕਿਤੇ ਪੰਖ ਉਡਾਏ, ਹੱਟ ਪੱਟਣ ਵਿੱਚ ਮੰਦਰ ਪੰਨੇ, ਕਰ ਚੋਰੀ ਕਰ ਆਵੇ। ਅੱਗੋਂ ਦੇਖੇ ਪਿੱਛੋਂ ਦੇਖੇ, ਕੁੱਤੇ ਕਾਂ ਚ ਪਾਏ ਧਰਤੀ ਧਮ, ਨਾਵ ਖੰਡ ਦੇਖੇ ਹੱਟ ਪੱਟਣ ਬਜਾਰਾ, ਲੈ ਕੇ ਤਕੜੀ ਤੋਲਣ ਲੱਗਾ ਕਠੀ ਮੈਂ ਬੰਜਾਰਾ। ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਅਗੁਨਾਹ ਮਾਰੇ, ਦਇਆ ਕਰੋ ਕਸ਼ਮੀਰ ਪਾਰ ਡੁੱਬਦੇ ਪੱਥਰ ਤਾਰੇ, ਜਿਹੜਾ ਅਗਨ ਬਰਾਬਰ ਤਪੇ ਭੀਤਰ ਬਗੇ, ਹੰਤੀ ਪਰਮਤ ਨਾਨਕ ਹੁਕਮ ਪਛਾਣੇ ਸੁੱਖ ਹੋਵੇ ਦਿਨ ਰਾਤੀ। ਗੌੜੀ ਬਰਾਗਣ ਮਹੱਲਾ ਪਹਿਲਾ, ਦੈਨ ਗਵਾਏ ਸੂਏ ਕੇ ਦਿਸ ਗਵਾਇਆ ਖਾਏ, ਹੀਰੇ ਜੈਸਾ ਜਨਮੈ ਕੌਜੀ ਬਦਲੇ ਜਾਏ, ਨਾਮ ਨਾ ਜਾਏ ਨਾਮ ਨਾ ਜਨ ਰਾਮ ਕਾ, ਮੂਰੇ ਫਿਰ ਪਾਛੇ ਪਛਤਾਏ ਰੇ ਰਾਓ, ਅਨੰਤ ਧਨ ਧਨੀ ਤਰੇ ਅਨੰਤ ਨਾ ਚਾਹਿਆ ਜਾਏ।

ਸਦ ਵਿਚਾਰ ਸਹਿ ਸੁਭਾਇ ਮੇਰਾ ਸੋਮਲੇ ਦਰਸ਼ਨ ਰੂਪ ਅਪਾਰ ਮਸ਼੍ਰੀ ਹੋਮਾ ਜਲ ਬਸਾਨ ਜੀ ਜੰਤ ਸਭ ਜੀ ਜੰਤ ਸਭ ਸਾਰ ਪ੍ਰਭਾਰ ਪਾਰਨਰ ਸਭ ਵਸੇ ਹੋ ਮਿਲੋ ਵਿਭਾਗ ਪ੍ਰਸਾਰ ਨਾਗਰ ਹੋਮਾ ਸਦ ਵਸੇ